ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਬਖਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸ਼ੁਕਰੀਆ ਆਪਨੇ FM 101 ਟਿਊਨ ਕੀਆ
2: ਦਿਸ ਇਜ਼ FM 101

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ
1: ਕੋਠੀ ਤੋਂ ਦੂਸਰੀ ਕੋਠੀ ਲੈ ਜਾਇਆ ਜਾਂਦਾ ਤੇ ਜੇਲ੍ਹ ਚ ਇਸੇ ਤਰ੍ਹਾਂ ਪਗਦਲ ਵੱਜ ਜਾਂਦੀ ਹੈ।
2: ਇੱਕ ਮਾਮੂਲੀ ਕੈਦੀ ਦੀ ਇੰਨੀ ਦਸ਼ਾ

0: ਬੜੇ ਦਿਨਾਂ ਬਾਅਦ ਤੁਹਾਡਾ ਮੇਰਾ ਸਾਥ ਹੁੰਦਾ ਪਿਆ ਵਾ, ਬੜਾ ਮਜ਼ਾ ਆਉਂਦਾ ਪਿਆ ਹੈਗਾ। ਕੀ ਹਾਲ ਚਾਲ ਹੈ, ਕਿੱਦਾਂ, ਵਧੀਆ ਕਿ ਨਹੀਂ ਵਧੀਆ? ਉਹ ਸਾਰੇ ਸੱਜਣ ਬੇਲੀ ਭੈਣ ਭਰਾ ਜਿਹੜੇ ਨੇ ਉਹ ਸਾਰੇ ਦੇ ਸਾਰੇ ਬਿਲਕੁਲ ਠੀਕ ਠਾਕ। ਸਾਡੀਆਂ ਦੁਆਵਾਂ ਤੁਹਾਡੇ ਨਾਲ ਅਤੇ ਤੁਹਾਡੀਆਂ ਦੁਆਵਾਂ ਸਾਡੇ ਨਾਲ। ਇਸ ਪਾਸੇ ਜਦੋਂ ਵੀ ਅਸੀਂ ਮਿਲਦੇ ਹਾਂ, ਓਏ ਹੱਸਦੇ ਖੇਡਦੇ ਮਿਲਦੇ ਹਾਂ। ਕਹਿੰਦੇ ਨੇ ਕਿ ਜਨਾਬ ਹੱਸਦੇ ਖੇਡਦੇ ਮਿਲਦੇ ਰਹੋ ਅਤੇ ਫਿਰ ਹੀ ਜ਼ਿੰਦਗੀ ਸੋਹਣੀ ਲੱਗਦੀ। ਅਗਰ ਹੱਸਦੇ ਖੇਡਦੇ ਨਾ ਮਿਲੋ, ਮੂੰਹ ਬਸੋਰ ਕੇ ਮਿਲਦੇ ਰਹੋ, ਐਵੇਂ ਮੂੰਹ ਵੱਟੇ ਐਵੇਂ ਮੱਥੇ 'ਤੇ ਵੱਟ ਪਏ ਨੇ, ਅਤੇ ਫਿਰ ਉਹਦੇ 'ਚ ਮਿਲਣਾ ਮਿਲਾਉਣਾ ਜਿਹੜਾ ਨਾ ਉਹ ਵੀ ਕੋਈ ਮਨ ਨਹੀਂ ਰੱਖਦਾ। ਕੋਈ ਫਾਇਦਾ ਨਹੀਂ ਹੁੰਦਾ ਇਸ ਤਰ੍ਹਾਂ ਦੇ ਮੁਲਾਕਾਤ ਕਰਨ ਦਾ ਜਿਹਦੇ 'ਚ ਬੰਦਾ ਨਾ ਗੱਲ ਕਰੇ, ਨਾ ਬਾਤ ਕਰੇ, ਨਾ ਕੋਈ ਹੱਸੇ ਅਤੇ ਨਾ ਖੇਡੇ ਅਤੇ ਨਾ ਚਿਹਰੇ ਦੇ ਉੱਤੇ ਸਮਾਈਲ ਲਿਆਵੇ ਅਤੇ ਮੁਸਕਰਾਉਣ ਲਿਆਵੇ। ਅਸੀਂ ਤੁਹਾਡੇ ਨਾਲ ਅਤੇ ਤੁਸੀਂ ਸਾਡੇ ਨਾਲ ਜਦੋਂ ਆਪਾਂ ਮਿਲਦੇ ਹੈਗੇ ਨਾ, ਬੜੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ, ਅਤੇ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਕਰਕੇ ਆਪਾਂ ਇੱਕ ਦੂਸਰੇ ਦੇ ਨੇੜੇ ਨੇੜੇ ਹੋ ਜਾਂਦੇ ਹਾਂ, ਪਿਆਰ ਸਾਡਾ ਵੱਧ ਜਾਂਦਾ ਇੱਕ ਦੂਸਰੇ ਦੇ ਨਾਲ, ਅਤੇ ਇੱਕ ਦੂਸਰੇ ਦੀਆਂ ਗੱਲਾਂ ਸੁਣਨ ਦੀ ਬਰਦਾਸ਼ਤ ਵੀ ਪੈਦਾ ਹੋ ਜਾਂਦੀ ਹੈ। ਕਹਿੰਦੇ ਜਨਾਬ ਕਿ ਇੱਕ ਦੂਸਰੇ ਦੇ ਨਾਲ ਮਿਲਣ ਦੇ ਨਾਲ ਸਾਡੀ ਜਿਹੜੀ ਹੈ ਨਾ ਮੁਹੱਬਤ ਉਹ ਵੱਧਦੀ ਹੈ, ਅਤੇ ਦੂਸਰੇ ਦੀ ਗੱਲ ਨੂੰ ਅਗਰ ਅਸੀਂ ਸੁਣਨਾ ਸ਼ੁਰੂ ਕਰ ਦਈਏ, ਬਰਦਾਸ਼ਤ ਕਰਨਾ ਸ਼ੁਰੂ ਕਰ ਦਈਏ, ਅਤੇ ਸਾਡੀ ਬਰਦਾਸ਼ਤ ਵੀ ਵੱਧ ਜਾਂਦੀ ਹੈ। ਬੜੀਆਂ ਬੜੀਆਂ ਗੱਲਾਂ ਹੁੰਦੀਆਂ ਨੇ, ਕਦੀ ਸਾਨੂੰ ਕੋਈ ਗੱਲ ਚੰਗੀ ਲੱਗਦੀ ਹੈ, ਕਦੀ ਕੋਈ ਗੱਲ ਸਾਨੂੰ ਭੈੜੀ ਲੱਗ ਜਾਂਦੀ ਹੈ। ਭੈੜੀ ਗੱਲ ਦਾ ਤਾਂ ਬਿਲਕੁਲ ਬੰਦੇ ਨੂੰ ਬਿਲਕੁਲ ਗੁੱਸੇ 'ਚ ਆ ਕੇ ਦੇਖੋ ਟਹਿਮ ਪਟਾਸ ਨਹੀਂ ਕਰ ਦੇਣੀ ਚਾਹੀਦੀ, ਬਲਕਿ ਉਹਨੂੰ ਬਰਦਾਸ਼ਤ ਕਰਨ ਦੀ ਜਿਹੜੀ ਨਾ ਅਸਲ ਚੀਜ਼ ਉਹ ਹੀ ਹੈ ਕਿ ਸਾਨੂੰ ਅਗਰ ਗੁੱਸਾ ਆਵੇ ਤਾਂ ਅਸੀਂ ਉਹਨੂੰ ਬਰਦਾਸ਼ਤ ਕਰੀਏ। ਅੱਜ ਦੇ ਪ੍ਰੋਗਰਾਮ ਦਾ ਫਾਰਮੈਟ ਵੀ ਇਹੋ ਹੀ ਹੈ ਕਿ ਜਦੋਂ ਤੁਹਾਨੂੰ ਗੁੱਸਾ ਆਉਂਦਾ ਤਾਂ ਤੁਸੀਂ ਕੀ ਕਰਦੇ ਜੇ, ਇਸ ਵਾਸਤੇ ਇਹਦੇ ਬਾਰੇ 'ਚ ਵੀ ਗੱਲਬਾਤ ਕਰਨੀ ਹੈ। ਮਗਰ ਤੁਹਾਨੂੰ ਸਭ ਤੋਂ ਪਹਿਲੇ ਮੈਂ ਦੱਸਾਂ ਕਿ ਅਸੀਂ ਇਹ ਪ੍ਰੋਗਰਾਮ ਡੈਡੀਕੇਟ ਕਰਦੇ ਹਾਂ ਬੜਕ ਪੱਛਮ ਮਦਰਸ਼ਾ ਨੂੰ, ਮਦਰਸ਼ਾ ਪਾਕਿਸਤਾਨ ਦੀਆਂ ਫਿਲਮਾਂ ਦੇ ਸੁਪਰ ਹਿੱਟ ਵਿਲਨ ਰਹੇ ਨੇ, ਅਤੇ ਉਹਨਾਂ ਦੀ ਬੜਕ ਜਿਹੜੀ ਹੈ ਨਾ ਉਹ ਅੱਜ ਵੀ ਓਨੀ ਪਾਪੂਲਰ ਹੈ, ਓਨੀ ਮਸ਼ਹੂਰ ਹੈ ਜਿੰਨੀ ਉਹਨਾਂ ਦੇ ਜ਼ਮਾਨਿਆਂ ਦੇ ਜਦੋਂ ਫਿਲਮ ਆਉਂਦੀਆਂ ਸੀ ਉਦੋਂ ਜਿੰਨੀ ਮਸ਼ਹੂਰ ਸੀ। ਅਤੇ ਜਨਾਬ ਅਸੀਂ ਆਪਣੇ ਜਿਹੜੇ ਲੈਜੈਂਡ ਨੇ ਉਹਨਾਂ ਨੂੰ ਹਮੇਸ਼ਾ ਆਪਣੇ ਨਾਂ ਲੈ ਕੇ ਚੱਲਦੇ ਹਾਂ। ਸੁਲਤਾਨ ਰਾਏ ਦੇ ਡਾਇਲੋਗ ਕਲਿੱਪ ਤੁਹਾਨੂੰ ਪ੍ਰੋਗਰਾਮ 'ਚ ਸੁਲਤਾਨ ਰਾਏ ਦੇ ਡਾਇਲੋਗ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਉਹਦੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਹੋਰ ਮੁਨੱਵਰ ਜ਼ਰੀਫ ਦੇ ਵੀ
1: ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਦੱਸਦੀ ਪਈ ਹਾਂ ਮੈਂ ਤੇਰੇ ਕੋਲ ਆਈ ਹਾਂ, ਮੈਂ ਮੁਨੱਵਰ ਜ਼ਰੀਫ ਦੇ ਡਾਇਲੋਗ ਲੈ ਕੇ ਆਈ ਹਾਂ।
0: ਅਤੇ ਮੁਨੱਵਰ ਜ਼ਰੀਫ ਦੀ ਕਾਪੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਜਦੋਂ ਔਰਤ ਬੰਦਾ ਸੀ, ਅਤੇ ਜਨਾਬ ਮਨੋਵਰਦੀਪ ਦੀ ਆਵਾਜ਼ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਉਹਦੇ ਨਾਲ ਨਾਲ ਹੋਰ ਜਿਹੜੇ ਸਾਡੇ ਮਸ਼ਹੂਰ ਫਿਲਮ ਐਕਟਰ ਨੇ ਉਹਨਾਂ ਦੀਆਂ ਆਵਾਜ਼ਾਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੀਆਂ ਨੇ, ਮਸ਼ਹੂਰ ਡਾਇਲੋਗ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਕੁਝ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਹੋਏ ਜਦੋਂ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਹੋਏ ਅਸੀਂ ਇੱਡੀ ਮਾਰ ਕੇ ਭੁਚਾਲ ਲਿਆ ਦਿੰਦੇ ਹਾਂ। ਅਤੇ ਜਨਾਬ ਪ੍ਰੋਗਰਾਮ ਦੇ ਵਿੱਚ ਹਾਸਾ ਖੇਡਾਂ ਵੀ ਚੱਲੇਗਾ, ਕੁਝ ਗੱਲਾਂ ਤੁਸੀਂ ਕਰੋਗੇ ਸਾਡੇ ਨਾਲ, ਕੁਝ ਗੱਲਾਂ ਅਸੀਂ ਕਰਾਂਗੇ। ਮਗਰ ਸਭ ਤੋਂ ਪਹਿਲੀ ਗੱਲ, ਦੂਸਰੀ ਗੱਲ ਇਹ ਹੈ ਕਿ ਟ੍ਰੈਫਿਕ ਦੇ ਜਿੰਨੇ ਵੀ ਰੂਲ ਜਿੰਨੇ ਵੀ ਕਾਨੂੰਨ ਹੈਗੇ ਨੇ ਉਹ ਕਾਨੂੰਨ ਜਿੰਨੇ ਵੀ ਬਣਾਏ ਨੇ ਉਹ ਸਾਡੀ ਹਿਫਾਜ਼ਤ ਵਾਸਤੇ ਬਣੇ ਨੇ। ਇਹਨਾਂ ਸਾਰਿਆਂ ਕਾਨੂੰਨਾਂ 'ਤੇ ਅਮਲ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਆਪਣੀ ਜਾਨ ਦੀ ਹਿਫਾਜ਼ਤ ਚਾਹੁੰਦੇ ਤਾਂ ਸਾਨੂੰ ਜਿੱਦਾਂ ਕਿ ਟ੍ਰੈਫਿਕ ਦੇ ਜਿਹੜੇ ਕਾਨੂੰਨ ਹੈਗੇ ਨੇ ਨਾ ਉਹਨਾਂ ਨੂੰ ਪੂਰਾ ਮੰਨੀਏ, ਉਸ ਤਰ੍ਹਾਂ ਹੀ ਉਹਨਾਂ 'ਤੇ ਅਮਲ ਕਰੀਏ। ਅਤੇ ਇੱਥੋਂ ਸਿਰਫ ਇਹ ਨਹੀਂ ਸੋਚਣਾ ਜੀ ਗੱਡੀ ਵਾਲਾ ਜਾਂ ਮੋਟਰਸਾਈਕਲ ਵਾਲਾ ਜਾਂ ਸਾਈਕਲ ਵਾਲਾ ਜਾਂ ਟਰੱਕ ਵਾਲਾ ਜਿਹੜਾ ਨਾ ਉਹ ਖੁੱਤੀ ਰੇੜੀ ਵਾਲਾ ਜਾਂ ਜੋ ਦੂਸਰਾ ਜਿਹੜਾ ਉਹ ਹੀ ਫੋਲੋ ਕਰੇਗਾ, ਉਹ ਹੀ ਇਹਨਾਂ ਰੂਲਸ ਨੂੰ ਮੰਨੇਗਾ, ਇਹਨਾਂ ਕਾਨੂੰਨਾਂ ਨੂੰ ਮੰਨੇਗਾ। ਮਗਰ ਜਿਹੜੇ ਲੋਕ ਪੈਦਲ ਚੱਲਦੇ ਨੇ ਉਹਨਾਂ ਵਾਸਤੇ ਵੀ ਇਹ ਕਾਨੂੰਨ ਮੌਜੂਦ ਨੇ ਕਿ ਤੁਸੀਂ ਸੜਕ ਜ਼ੈਬਰਾ ਕਰੋਸਿੰਗ ਤੋਂ ਕਰੋਸ ਕਰਨੀ ਹੈ, ਐਵੇਂ ਵਿਚਕਾਰ ਅੱਧ ਵਿਚਕਾਰ ਸੜਕ 'ਤੇ ਨਹੀਂ ਤੁਰੇ ਫਿਰਨਾ। ਐਵੇਂ ਕਹਿੰਦੇ ਜੀ ਇਹ ਕੌਣ ਹੈ, ਇਹ ਅੱਧ ਵਿਚਕਾਰ ਸੜਕ 'ਤੇ ਖੜ੍ਹੇ, ਇਹ ਜੀ ਸਾਈ ਹੈ, ਲੋ ਕਰ ਲਓ ਗੱਲ, ਚੰਗਾ ਸਾਈ ਹੈ, ਸਾਰੀ ਟ੍ਰੈਫਿਕ ਰੋਕ ਕੇ ਖੜ੍ਹਾ। ਇਸ ਵਾਸਤੇ ਬੜਾ ਧਿਆਨ ਰੱਖਣ ਦੀ ਲੋੜ ਹੈ ਆਪਣੇ ਆਪ ਨੂੰ ਵੀ, ਆਪਣੇ ਆਲ ਦੁਆਲ ਦੇ ਲੋਕਾਂ ਨੂੰ ਵੀ, ਅਤੇ ਟ੍ਰੈਫਿਕ ਦੇ ਜਿਹੜੇ ਦੂਸਰੇ ਲੋਕ ਮੌਜੂਦ ਨੇ ਸੜਕ ਦੇ ਉੱਤੇ ਉਹਨਾਂ ਦਾ ਧਿਆਨ ਰੱਖਣ ਦੀ ਵੀ ਲੋੜ ਹੈ। ਔਰ ਟ੍ਰੈਫਿਕ ਸਾਡੀ ਫਰਜ਼ ਵਾਸਤੇ ਬਣੀ ਹੈ, ਔਰ ਅਸੀਂ ਆਪਣੀ ਆਵਾਜ਼ ਨਹੀਂ ਕਰਾਂਗੇ ਤਾਂ ਕੌਣ ਸਾਡੀ ਆਵਾਜ਼ ਕਰੇਗਾ? ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ, ਪ੍ਰੋਗਰਾਮ ਤੁਹਾਡਾ ਮੰਨਿਆ ਪਰ ਮੰਨਿਆ ਸੱਜਣ ਵੇਲੀ, ਇੱਕ ਤੋਂ ਇੱਕ ਸੁਪਰ ਹਿੱਟ ਗਾਣਾ ਅਸੀਂ ਸਦਾ ਬਹਾਰ ਗਾਣੇ ਤੁਹਾਡੇ ਵਾਸਤੇ ਲੈ ਕੇ ਆਉਣੇ ਹਾਂ, ਲੈ ਕੇ ਨਹੀਂ ਆਉਂਦੇ ਬਲਕਿ ਲੱਭ ਕੇ ਲਿਆਉਣੇ ਹਾਂ, ਲੱਭ ਲੱਭ ਕੇ। ਕਹਿੰਦੇ ਨਹੀਂ ਇਹ ਤਾਂ ਬੰਦਾ ਲੱਭ ਲੱਭ ਕੇ ਚੱਲਾ ਹੋ ਗਿਆ, ਬਿਲਕੁਲ ਇਵੇਂ ਹੀ ਅਸੀਂ ਤੁਹਾਡੇ ਵਾਸਤੇ ਬੜੇ ਸੋਹਣੇ ਸੋਹਣੇ ਗਾਣੇ ਐਵਰਗ੍ਰੀਨ ਸੌਂਗ ਜਿਨ੍ਹਾਂ ਨੂੰ ਸੁਣਿਆ ਤੁਹਾਨੂੰ ਜ਼ਮਾਨਾ ਹੋ ਚੁੱਕਿਆ ਹੁੰਦਾ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਇੱਕ ਬੁਝਾਰਤ ਵੀ ਹੈਗੀ ਜੇ, ਬੁਝਾਰਤ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਉਹ ਤੁਸੀਂ ਸਾਨੂੰ ਦੱਸਣਾ ਕਿ ਕੀ ਹੈ। ਮਗਰ ਸਭ ਤੋਂ ਜਿਹੜੀ ਦਿਲ ਨੂੰ ਮਹਿਸੂਸ ਕਰਨ ਵਾਲੀ ਗੱਲ ਹੈ ਨਾ ਉਹ ਜਨਾਬ ਟੈਲੀਫੋਨ ਕਾਲਾਂ ਨਹੀਂ ਜਾਣੀਆਂ। ਆਹੋ ਇੱਦਾਂ ਹੀ ਆ ਵੀ ਮੈਂ ਕੀ ਕਰਾਂ, ਤੇ ਮੈਂ ਤੇਰਾ ਪ੍ਰੋਗਰਾਮ ਸੁਣ ਕੇ ਮੈਂ ਕੀ ਕਰਨਾ, ਜੇ ਟੈਲੀਫੋਨ ਕਾਲ ਹੀ ਨਹੀਂ ਹੋਣੀ ਤਾਂ ਮੈਂ ਫਿਰ ਕੀ ਕਰਾਂ ਤੇਰੇ ਪ੍ਰੋਗਰਾਮ ਸੁਣ ਕੇ? ਉਹ ਸੁਣ ਲੈ ਭਾਈਆ ਸੁਣ ਲੈ, ਉਹ ਐਡਾ ਗੁੱਸਾ ਨਹੀਂ ਕਰੀਦਾ, ਬਿਲਕੁਲ ਧੀ ਦੂਰ ਰਾਂਝਾ ਨਾ ਬਣ, ਉਹ ਭਾਬੀਆਂ ਨੂੰ ਅੱਗੇ ਜਵਾਬ ਦੇ ਕੇ ਤੇ ਚੱਲਾਂ ਤੂੰ ਹੀਰਸੇਆਲ ਵੱਲ, ਇੱਥੇ ਬਹਿ ਮੇਰੇ ਕੋਲ, ਉਹ ਤੇਰੇ ਵਾਸਤੇ SMS ਲਾ ਦਿੱਤੇ ਨੇ, ਉਹ ਤੇਰੇ ਵਾਸਤੇ ਫੇਸਬੁੱਕਾਂ ਖੋਲ ਦਿੱਤੀਆਂ ਨੇ, ਤੇ ਜਨਾਬ ਫੇਸਬੁੱਕ ਦਾ ਪਤਾ ਹੈਗਾ ਜੀ www.facebook.com/fm101lahore ਲਾਹੌਰ ਵੀ ਲਾਹੌਰ ਦੁਬਾਰਾ ਸੁਣ ਲਓ www.facebook.com/fm101lahore ਤੇ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਸਾਨੂੰ ਮੈਸੇਜ ਕਰ ਸਕਦੇ ਜੇ ਮੈਸੇਜ ਕਰਨ ਵਾਸਤੇ ਕੀ ਕਰੋਗੇ 101L ਲਿਖਣਾ ਉਸ ਤੋਂ ਬਾਅਦ ਸਪੇਸ ਦੇ ਕੇ ਆਪਣਾ ਸਾਰੀਆਂ ਗੱਲਾਂ ਲਿਖ ਕੇ ਭੇਜ ਦੇਣੀਆਂ ਨੇ 4471 ਦੇ ਉੱਤੇ ਯਾਨੀ 4471 ਦੇ ਉੱਤੇ 4471 ਦੇ ਉੱਤੇ ਟੈਲੀਫੋਨ ਨੰਬਰ ਤੁਹਾਨੂੰ ਮੈਂ ਇਸ ਵਾਸਤੇ ਨਹੀਂ ਦੱਸਾਂਗਾ ਕਿਉਂਕਿ ਉਹ ਇਸ ਵੇਲੇ ਸਾਡੀ ਕੁਛ ਪ੍ਰੋਬਲਮ ਚੱਲ ਰਹੀ ਹੈ ਉਹਦੇ 'ਚ ਟੈਕਨੀਕਲ ਇਸ਼ੂ ਹੈ ਇਹਦੇ ਵਾਸਤੇ ਤੁਹਾਡੇ ਲਈ ਟੈਲੀਫੋਨ ਕਾਲਸ ਨਹੀਂ ਆ ਸਕਣਗੇ ਹਾਂਜੀ ਇਹ ਤਾਂ ਹੋ ਗਈਆਂ ਸਾਰੀਆਂ ਗੱਲਾਂ ਬਾਤਾਂ ਇੱਕ ਦੂਸਰੇ 'ਚ ਮਿਲ ਇੱਕ ਦੂਸਰੇ ਨਾਲ ਮਿਲਣ ਦੀਆਂ ਆਪਣੇ ਪੈਗਾਮ ਘੱਲਣ ਦੀਆਂ ਅਤੇ ਹਾਲ ਚਾਲ ਪੁੱਛਣ ਦੱਸਣ ਦੀਆਂ ਮੈਨੂੰ ਇਹ ਦੱਸੋ ਕਿ ਜਨਾਬ ਜਦੋਂ ਤੁਹਾਨੂੰ ਗੁੱਸਾ ਚੜ੍ਹਦਾ ਕੀ ਕਰਦੇ ਜੇ ਗੁੱਸੇ ਦੇ 'ਚ ਕਹਿੰਦੇ ਜੀ ਜਿਹਨੂੰ ਜਦੋਂ ਗੁੱਸਾ ਚੜ੍ਹਦੇ ਨੇ ਇਹ ਘਰ ਆਉਂਦੇ ਅੱਬਾ ਜੀ ਜਦੋਂ ਘਰ ਆਉਂਦੇ ਨੇ ਨਾ ਅਤੇ ਘਰ ਆਉਂਦੇ ਆ ਸਾਡਾ ਅੱਬਾ ਜੀ ਕਹਿੰਦੇ ਨੇ ਮੈਨੂੰ ਰੋਟੀ ਦੇ ਦਿਓ ਮੈਂ ਥੱਕਿਆ ਆਇਆ ਅਤੇ ਅੰਮੀ ਜਿਹੜੀ ਹੈ ਨਾ ਉਹ ਰੋਟੀ ਪਾ ਕੇ ਨਾ ਪੂਰੇ ਪੌਣੇ 'ਚ ਰੋਟੀਆਂ ਲਵੇਟ ਕੇ ਅਤੇ ਲੋਹੀ ਚੀਨੀ ਦੀ ਪਲੇਟ ਦੇ ਵਿੱਚ ਸਾਲਨ ਪਾ ਕੇ ਅਤੇ ਲੱਸੀ ਦਾ ਸਟੀਲ ਦਾ ਵੱਡਾ ਗਲਾਸ ਲੱਸੀ ਦਾ ਭਰ ਕੇ ਲੈ ਕੇ ਜਦੋਂ ਅੰਮੀ ਨੂੰ ਅੰਮੀ ਸਾਨੂੰ ਦਿੰਦੀ ਖਾਣਾ ਕਿ ਜਾ ਕੇ ਅੱਬਾ ਜੀ ਨੂੰ ਦੇ ਦਿਓ ਅਤੇ ਅੱਬਾ ਜੀ ਪਹਿਲੀ ਬੁਰਗੀ ਪਾ ਕੇ ਕਹਿੰਦੇ ਨੇ ਉਹ ਇਹਦੇ 'ਚ ਲੂਣ ਹੀ ਨਹੀਂ ਹੈਗਾ ਅਤੇ ਨਾਲ ਹੀ ਚੁੱਕ ਕੇ ਮਾਰਦੇ ਨੇ ਕੰਨ ਦੇ ਚੱਲੋ ਕਰ ਲਓ ਗੱਲ ਜਨਾਬ ਇਹ ਲੂਣ ਤੋਂ ਬੜੀਆਂ ਬੜੀਆਂ ਲੜਾਈਆਂ ਪੈਂਦੀਆਂ ਨੇ ਇਸ ਵਾਸਤੇ ਨਾ ਅਗਰ ਲੂਣ ਘੱਟ ਹੈ ਨਮਕ ਘੱਟ ਤਾਂ ਬਰਦਾਸ਼ਤ ਕਰੋਗੇ ਤਾਂ ਬਿਲਕੁਲ ਠੀਕ ਠਾਕ ਰਹੋਗੇ ਨਮਕ ਘੱਟ ਖਾਓਗੇ ਨਾ ਬੀ ਪੀ ਨਹੀਂ ਚੜੇਗਾ ਜਦੋਂ ਬਲੱਡ ਪ੍ਰੈਸ਼ਰ ਨਹੀਂ ਵਧੇਗਾ ਤਾਂ ਗੁੱਸਾ ਨਹੀਂ ਆਏਗਾ ਕੀ ਗੱਲ ਹੈ ਵਧੀਆ ਗੱਲ ਹੋ ਗਈ ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਗੱਲਾਂ ਢੇਰ ਸਾਰੀਆਂ ਮੈਂ ਕਰ ਲਈਆਂ ਨੇ ਯਕੀਨ ਕਰੋ ਮੇਰਾ ਦਿਲ ਕਰਦਾ ਮੈਂ ਗੱਲਾਂ ਕਰੀ ਜਾਵਾਂ ਪਰ ਤੁਹਾਡੇ ਵਾਸਤੇ ਜਿਹੜੇ ਗਾਣੇ ਲੱਭੇ ਨੇ ਉਹ ਮੈਂ ਕਦੋਂ ਲਾਵਾਂ ਅਤੇ ਇਸ ਪਾਸੇ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਪਹਿਲਾ ਗਾਣਾ ਤੁਹਾਨੂੰ ਮੇਰੇ ਪ੍ਰੋਗਰਾਮ 'ਚ ਪਹਿਲੀ ਵਾਰੀ ਸ਼ਾਮਿਲ ਹੋ ਰਿਹਾ ਔਰ ਤੁਹਾਨੂੰ ਵੀ ਗਾਣਾ ਸੁਣਿਆ ਬਹੁਤ ਦਿਨ ਹੋ ਗਏ ਹੋਣਗੇ ਇੱਕ ਆਪਣੇ ਜ਼ਮਾਨੇ ਦੀ ਸੁਪਰਹਿੱਟ ਫਿਲਮ ਸੀ ਜ਼ਿੱਦੀ ਫਿਲਮ ਦਾ ਗਾਣਾ ਸਾਰੇ ਗਾਣੇ ਮੇਰਾ ਖਿਆਲ ਹੈ ਕਿ ਸਾਰੇ ਮਸ਼ਹੂਰ ਸੀ ਔਰ ਇੱਕ ਗਾਣਾ ਸੀ ਤੇਰੇ ਨਾਲ ਵੇ ਮੇਰੇ ਨਾਲ ਕੀ ਖਿਆਲ ਹੈ ਉਹ ਗਾਣਾ ਮੈਂ ਨਹੀਂ ਲਾਣਾ ਐਵੇਂ ਹੀ ਖੁਸ਼ ਹੋ ਗਿਆ ਜੇ ਉਸ ਤੋਂ ਵੀ ਵਧੀਆ ਗਾਣਾ ਤੁਹਾਡੇ ਵਾਸਤੇ ਮੈਂ ਲੱਭੀ ਹੈ ਇਹਨੂੰ ਅੱਜ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਪਹਿਲੇ ਨੰਬਰ ਦੇ ਉੱਤੇ ਅਤੇ ਸੁਣੋ ਮੈਡਮ ਮਲਕਿਆ ਨੂਰ ਜਾਂ ਦੀ ਆਵਾਜ਼ ਸਿਰਫ 101 FM ਪਾਕਿਸਤਾਨ ਦੇ ਲਾਹੌਰ ਸਟੇਸ਼ਨ ਤੋਂ ਅਤੇ ਤੁਹਾਡਾ ਆਪਣਾ ਬੇਲੀ ਵਸੀਮ ਅਹਿਮਦ ਤੁਹਾਡੇ ਨਾਲ 3 ਵਜੇ ਤੋੜੇ

0: ਦਿਲ ਦੀ ਧੜਕਣ ਪਾਵੇ ਤਮਾਲਾ ਨੱਚਣ ਲੱਗ ਪਏ ਸਾਂ। ਮੈਡਮ ਮਲਕਤਰਨਮ ਨੂਰਜਾਂ ਦੀ ਆਵਾਜ਼ ਵਿੱਚ ਫਿਲਮ ਸਿੱਧੀ ਦਾ ਸੋਹਣਾ ਜਿਹਾ ਗਾਣਾ ਤੁਸੀਂ ਸੁਣਿਆ। ਲਓ ਜਨਾਬ, ਤੁਹਾਡਾ ਆਪਣਾ ਸੱਜਣ ਬੇਲੀ ਅਤੇ ਮਿੱਤਰ ਵਸੀਮ ਅਹਿਮਦ ਤੁਹਾਡੇ ਨਾਲ ਮੌਜੂਦ ਹੈ। ਵਿਹਲਾ ਦੱਸ ਵਾਂ, 12:01 ਹੋ ਗਏ ਨੇ, ਤਕਰੀਬਨ 24-25 ਮਿੰਟ ਹੋ ਗਏ ਨੇ, ਅਤੇ ਸਾਡਾ ਤੁਹਾਡਾ ਸਾਥ ਹੈਗਾ ਜੀ ਦੁਪਹਿਰ ਦੇ 3 ਵਜੇ ਤੱਕ। ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਡਾਇਲੋਗ ਵੀ ਸ਼ਾਮਿਲ ਕਰਦੇ ਹਾਂ, ਕੁਝ ਗੱਲਾਂ ਬਾਤਾਂ ਵੀ ਕਰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਟੋਪਿਕ ਹੈ ਉਹ ਹੈਗਾ ਜੇ ਕਿ ਜਨਾਬ, ਜਦੋਂ ਤੁਹਾਨੂੰ ਗੁੱਸਾ ਆਉਂਦਾ ਅਤੇ ਉਦੋਂ ਤੁਸੀਂ ਕੀ ਕਰਦੇ ਜੇ। ਇਹਦੇ ਨਾਲ ਨਾਲ ਕਹਿੰਦੇ ਪੁਰਾਣੇ ਜ਼ਮਾਨੇ ਦੀਆਂ ਜਿਹੜੀਆਂ ਪਹੇਲੀਆਂ ਸੀ, ਪੁਰਾਣੀਆਂ ਚੀਜ਼ਾਂ ਜਿਹੜੀਆਂ ਸੀ, ਉਹਨਾਂ ਨੂੰ ਵੀ ਅਸੀਂ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਅਤੇ ਪੰਜਾਬੀ ਦੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਪੰਜਾਬੀ ਕਲਚਰ ਦੀਆਂ, ਉਹ ਅਰਸਾ ਦਰਾਜ਼ ਤੋਂ ਚੱਲਦੀਆਂ ਆ ਰਹੀਆਂ ਨੇ, ਬਲਕਿ ਉਹਨਾਂ ਨੂੰ ਚੱਲਦੇ ਰਹਿਣਾ ਚਾਹੀਦਾ। ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਪਿਛਲੇ ਕੁਛ ਅਰਸੇ ਤੋਂ ਕਿ ਉਹਨਾਂ ਚੀਜ਼ਾਂ ਨੂੰ ਅਸੀਂ ਨਾਲ ਲੈ ਕੇ ਨਹੀਂ ਚੱਲਦੇ ਪਏ, ਅਤੇ ਸਾਨੂੰ ਚਾਹੀਦਾ ਕਿ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲੀਏ, ਉਹਨਾਂ ਮੇਲਿਆਂ ਠੇਲਿਆਂ ਦਾ ਦੁਬਾਰਾ ਤੋਂ ਬਣਾਇਆ ਜਾਏ, ਉਹਨਾਂ ਮੇਲਿਆਂ ਠੇਲਿਆਂ ਦੇ ਮਜ਼ੇ ਦੁਬਾਰਾ ਤੋਂ ਲੈ ਜਾਣ, ਉਹ ਪੀਂਘਾਂ ਦੁਬਾਰਾ ਪਾਈਆਂ ਜਾਣ ਬਰਸਾਤ ਦੇ ਮੌਸਮ ਦੇ ਵਿੱਚ। ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਬਾਰਿਸ਼ਾਂ ਹੋ ਰਹੀਆਂ ਨੇ, ਅਤੇ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਬਾਗਾਂ ਦੇ ਵਿੱਚ ਪੀਂਘਾਂ ਹੁੰਦੀਆਂ ਸੀ, ਲੋਕ ਪੀਂਘਾਂ ਛੁੱਟਣ ਜਾਂਦੇ ਸੀ, ਔਰ ਛੋਟੇ ਛੋਟੇ ਬੱਚੇ, ਕੁੜੀਆਂ, ਮੁੰਡੇ ਇਹ ਜਿਹੜੇ ਨੇ ਪੀਂਘਾਂ ਦੇ ਉਲਾਰੇ ਜਾ ਕੇ ਲੈਂਦੇ ਸੀ, ਔਰ ਉਹਦੇ ਨਾਲ ਨਾਲ ਜਿਹੜੀਆਂ ਪੀਂਘਾਂ ਨੇ ਉਹ ਦਰਖਤਾਂ ਦੇ ਵਿੱਚ ਪੀਂਘਾਂ ਵੀ ਪਾਈਆਂ ਹੁੰਦੀਆਂ ਸੀ, ਅਤੇ ਉਹਦੇ ਨਾਲ ਨਾਲ ਜੰਮੂ ਦੇ ਦਰਖਤ ਵੀ ਹੁੰਦੇ ਸੀ। ਜੰਮੂ ਦੇ ਦਰਖਤ 'ਤੇ ਪੀਂਘ ਨਾ ਪਾ ਲੈਣਾ, ਜੰਮੂ ਦਾ ਦਰਖਤ ਬੜਾ ਹੀ ਨਾਜ਼ੁਕ ਹੁੰਦਾ ਜੇ, ਬੜਾ ਕੱਚਾ, ਅਤੇ ਇਸ ਵਾਸਤੇ ਨਾ ਪੀਂਘ ਪਾਉਣੀ ਹੈ ਤੁਸੀਂ ਟਾਹਲੀ ਦੇ ਉੱਤੇ, ਅਤੇ ਜੰਮੂ ਖਾਣੇ ਨੇ ਉੱਥੋਂ ਚੁੱਕ ਕੇ, ਅਤੇ ਨਾਲ ਹੀ ਜਦੋਂ ਬਾਰਿਸ਼ ਹੋ ਰਹੀ ਹੋਵੇ ਅਤੇ ਨਾਲ ਜੰਮੂ ਵੀ ਹੋਣ, ਅਤੇ ਨਾਲ ਅੰਬ ਦੀ ਪੇਟੀ ਵੀ ਪਈ ਹੋਵੇ ਜਾਂ ਬਾਲਟੀ ਦੇ ਵਿੱਚ ਅੰਬ ਵੀ ਰੱਖੇ ਹੋਣ, ਅਤੇ ਯਕੀਨ ਕਰੋ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ। ਅਤੇ ਪਿੰਡਾਂ ਥਾਵਾਂ ਦੇ ਵਿੱਚ ਹੁਣ ਵੀ ਲੋਕ ਪੀਂਘਾਂ ਵੀ ਝੂਟਦੇ ਨੇ, ਅਤੇ ਅੰਬ ਜਿਹੜੇ ਨੇ ਉਹ ਬਾਲਟੀ 'ਚ ਠੰਡੇ ਕਰਕੇ ਵੀ ਖਾਂਦੇ ਨੇ, ਕਈ ਵਾਰੀ ਬਰਫ਼ ਨਹੀਂ ਵੀ ਪਾਉਂਦੇ, ਫਰਿੱਜ 'ਚੋਂ ਨਹੀਂ ਵੀ ਕੱਢਦੇ, ਮਗਰ ਉਹ ਪਾਣੀ ਦੇ ਵਿੱਚ ਪਾਏ ਹੁੰਦੇ ਨੇ, ਔਰ ਇੰਨੀ ਰੌਣਕ, ਇੰਨਾ ਮਜ਼ਾ ਆ ਰਿਹਾ ਹੁੰਦਾ ਕਿ ਉਹ ਲੱਗਦਾ ਕਿ ਬਰਫ਼ਾਂ ਦੇ ਵਿੱਚ ਲੱਗੇ ਠੰਡੇ ਠਾਰ ਅੰਬ ਖਾ ਰਹੇ ਹਾਂ। ਅਤੇ ਉਹਦੇ ਨਾਲ ਨਾਲ ਇਹ ਆ ਕਿ ਜਿਹੜੇ ਦੇਸੀ ਅੰਬ ਨੇ ਉਹਨਾਂ ਨੂੰ ਚੂਸਣ ਦਾ ਮਜ਼ਾ ਵੀ ਬਿਲਕੁਲ ਆਪਣੀ ਜਗ੍ਹਾ 'ਤੇ ਹੈ, ਅਤੇ ਉਹਦੇ ਨਾਲ ਨਾਲ ਜਿਹੜੇ ਕੱਟ ਕੇ ਖਾਣ ਵਾਲੇ ਅੰਬ ਹੁੰਦੇ ਨੇ ਉਹਨਾਂ ਦਾ ਵੀ ਮਜ਼ਾ ਹੁੰਦਾ। ਵੈਸੇ ਯਕੀਨ ਕਰੋ, ਜਿਹੜਾ ਮੇਰਾ ਦਿਲ ਕਰਦਾ ਹੁੰਦਾ ਨਾ ਕਿ ਜਿਹੜਾ ਕੱਟਣ ਵਾਲਾ ਅੰਬ ਹੈ ਨਾ, ਉਹਨੂੰ ਵੀ ਉਹ ਨਰਮ ਕਰਕੇ ਨਾ ਬਿਲਕੁਲ ਉਹਨੂੰ ਚੂਸ ਲਿਆ ਜਾਏ, ਅਤੇ ਉਹ ਤਾਂ ਬੜਾ ਮਜ਼ਾ ਆਉਂਦਾ, ਬੜਾ ਲੁਤਫ ਆਉਂਦਾ, ਅਤੇ ਉਸ ਤੋਂ ਬਾਅਦ ਜਿਹੜੀ ਉਹਦੀ ਗਿਟਕ ਹੈ ਉਹਨੂੰ ਤਾਂ ਛੱਡਣ ਦਾ ਯੀ ਨਹੀਂ ਕਰਦਾ, ਉਹ ਦੇਸੀ ਅੰਬ ਦੀ ਗਿਟਕ ਦੇ ਉੱਤੇ ਵਾਲ ਵੀ ਢੇਰ ਸਾਰੇ ਉੱਧਰ, ਉਹ ਮੁੱਕਣ ਦਾ ਨਾਂ ਨਹੀਂ ਲੈਂਦੀ। ਇਸ ਵਾਸਤੇ ਨਾ ਜਿਹੜਾ ਵਾਮਸ਼ਾ ਵੀ ਜ਼ਰੂਰ ਖਾਣੇ ਨੇ, ਅਤੇ ਮੌਸਮ ਨੂੰ ਵੀ ਇੰਜੋਏ ਕਰਨਾ, ਜ਼ਿੰਦਗੀ ਇੱਦਾਂ ਹੀ ਨਾ ਹੈ। ਅਗਰ ਅਸੀਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲਾਂਗੇ, ਤਾਂ ਖੁਸ਼ੀਆਂ ਸਾਡੇ ਤੋਂ ਦੂਰ ਹੋ ਜਾਣਗੀਆਂ। ਜਦੋਂ ਖੁਸ਼ੀਆਂ ਦੂਰ ਹੋ ਜਾਣਗੀਆਂ ਤਾਂ ਜ਼ਿੰਦਗੀ ਫਿੱਕੀ ਹੋ ਜਾਏਗੀ, ਅਤੇ ਜਦੋਂ ਜ਼ਿੰਦਗੀ ਫਿੱਕੀ ਹੋ ਜਾਏ ਤਾਂ ਫਿਰ ਬਾਕੀ ਕੀ ਬਚਿਆ। ਉਸਤਾਦ ਜੀਰਾ ਸਾਡੇ ਪ੍ਰੋਗਰਾਮ 'ਚ ਸਭ ਤੋਂ ਪਹਿਲੇ ਨੰਬਰ 'ਤੇ ਉਹਨਾਂ ਦਾ ਪੈਗਾਮ ਪਹੁੰਚਿਆ, ਕਹਿੰਦੇ ਜੀ ਕਿਆ ਬਾਤ ਹੈ ਜਨਾਬ, ਮਜ਼ਾ ਆ ਗਿਆ, ਵਸੀਮ ਸਾਹਿਬ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਮਜ਼ਾ ਆ ਗਿਆ, ਬੜਾ ਕਿਆ ਬਾਤ ਹੈ ਜਨਾਬ, ਅਤੇ ਮੇਰੇ ਨਾਲ ਮੈਂ ਇਕੱਲਾ ਨਹੀਂ 10-15 ਬੰਦੇ ਬਹਿ ਕੇ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ। ਉਹ ਕਿਆ ਬਾਤ ਹੈ, ਉਹ ਇਹਨਾਂ 10-15 ਬੰਦਿਆਂ ਨੂੰ ਉਹ ਮੇਰੇ ਨਾਲ 2-2 ਕੱਪ ਚਾਹ ਦੇ ਪਿਆਦੇ ਜੀਰੀਆ। ਓਕੇ, ਰਿਹਾ ਨਹੀਂ ਜਾਂਦਾ ਮੇਰੇ ਕੋਲ, ਰਿਹਾ ਨਹੀਂ ਜਾਂਦਾ ਜਦੋਂ ਤੱਕ ਮੈਂ ਜ਼ੋਰ ਦੀ ਨਾਲ ਬੋਲ ਲਵਾਂ। ਉਹ ਮੌਲੇ ਨੂੰ ਮੌਲਾ ਨਾ ਮਾਰ, ਅਤੇ ਮੌਲਾ ਨਹੀਂ ਮਰਦਾ ਸਾਹਿਬ। ਅੱਛਾ, ਮੌਲੇ ਨੂੰ ਮੌਲਾ ਨਾ ਮਾਰੇ ਆਪਣੀ ਜਗ੍ਹਾ 'ਤੇ, ਮਗਰ ਜਿਹੜਾ ਸਾਹਿਬ ਦੇ 'ਤੇ ਜ਼ੋਰ ਮਾਰਦਾ ਸੀ ਉਹ ਸੁਲਤਾਨ ਰਹੇ, ਉਹ ਤਾਂ ਕੁਝ ਮਜ਼ਾ ਹੀ ਕੁਝ ਹੋਰ ਸੀ ਸਾਹਿਬ। ਅਤੇ ਜਨਾਬ, ਉਹਨਾਂ ਦੇ ਆਵਾਜ਼ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਨੰਬਰ 2 ਸਾਡੇ ਪ੍ਰੋਗਰਾਮ ਦੇ ਵਿੱਚ ਸ਼ਹਿਜ਼ਾਦ ਦੀ ਕਾਲ ਪਹੁੰਚੀ। ਮੁਹੰਮਦ ਸ਼ਹਿਜ਼ਾਦ ਸਾਡੇ ਬੜੇ ਹੀ ਰੈਗੂਲਰ, ਬੜੇ ਹੀ ਪਿਆਰੇ, ਬੜੇ ਹੀ ਸੋਹਣੇ ਭਰਾ ਨੇ, ਅਤੇ ਬੜੇ ਸੋਹਣੇ ਡਾਇਲੋਗ ਆ ਕੇ ਸੁਣਾਉਂਦੇ ਨੇ, ਔਰ ਪੂਰੇ ਆਪਣੇ ਆਪ ਨੂੰ ਇਹਨਾਂ ਨੇ ਮੌਲਾ ਜੱਟ ਬਣਾ ਰਿਹਾ, ਕਹਿੰਦੇ ਮੈਂ ਤੁਹਾਡੇ ਪ੍ਰੋਗਰਾਮ 'ਚ ਆ ਗਿਆ ਅਤੇ ਮੌਲਾ ਜੱਟ ਬਣ ਚੁੱਕੀ ਹੈ, ਕਿ ਆ ਵਾਹ ਤੇ ਭਰਾ। ਅਤੇ ਇਸ ਵਾਸਤੇ ਇਸ ਤੋਂ ਪਹਿਲਾਂ ਕਿ ਜੱਟ ਵੈਸ਼ੀ ਹੋ ਜਾਵੇ, ਉਹਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੈਲਕਮ ਕਹਿੰਦੇ ਹਾਂ। ਲੁਬਨਾ ਮਹਿਮੂਦ ਜੀ ਸਾਡੇ ਪ੍ਰੋਗਰਾਮ 'ਚ ਆਈਆਂ ਨੇ, ਤੁਹਾਡੇ ਮੈਸੇਜ ਬੜੇ ਹੀ ਥੋੜ੍ਹੇ, ਉਹ ਇੰਨੇ ਥੋੜ੍ਹੇ ਮੈਸੇਜ, ਉਹ ਐਡਾ ਵੱਡਾ ਪ੍ਰੋਗਰਾਮ, ਤੂੰ ਇੰਨੇ ਥੋੜ੍ਹੇ ਮੈਸੇਜ, ਤੁਹਾਡੇ ਪੈਗਾਮ ਜ਼ਿਆਦਾ ਸਾਰੇ ਆਉਣੇ ਚਾਹੀਦੇ ਨੇ ਫੇਸਬੁੱਕ ਦੇ ਉੱਤੇ। ਲੁਬਨਾ ਮਹਿਮੂਦ ਜੀ ਸਾਡੇ ਪ੍ਰੋਗਰਾਮ 'ਚ ਪਹਿਲੇ ਨੰਬਰ 'ਤੇ ਆਈਆਂ ਨੇ, ਕਿ ਜੀ ਗੁੱਡ ਮੋਰਨਿੰਗ, ਹੈਲੋ, ਗੁੱਡ ਮੋਰਨਿੰਗ ਜੀ, ਬੜੀ ਮਿਹਰਬਾਨੀ, ਗੁੱਡ ਆਫਟਰਨੂਨ। ਲੁਬਨਾ ਜੀ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ, ਪ੍ਰੋਗਰਾਮ ਨੂੰ ਸੁਣਨ ਦਾ, ਔਰ ਪ੍ਰੋਗਰਾਮ ਦੇ ਵਿੱਚ ਕਮੈਂਟ ਭੇਜਣ ਦਾ ਵੀ ਤੁਹਾਡਾ ਢੇਰ ਸਾਰਾ ਸ਼ੁਕਰੀਆ। ਕੁਝ ਹੋਰ ਕਮੈਂਟ ਨੇ ਮੇਰੇ ਕੋਲ, ਹਮਦੁੱਲਾ ਵਾਲਾ ਖੇਲ ਫਰੋਮ ਕੁਵੈਟਾ, ਵੈਲਕਮ ਟੂ ਦ ਸ਼ੋ। ਹਮਦੁੱਲਾ ਵਾਲਾ ਖੇਲ, ਬੜੀ ਮਿਹਰਬਾਨੀ ਯਾਰ, ਬੜੀ ਮਿਹਰਬਾਨੀ, ਮੇਰਾ ਭਰਾ ਮੇਰੇ ਪ੍ਰੋਗਰਾਮ ਦੇ 'ਚ ਆਇਆ, ਕੋਟੀਓਂ ਆਇਆ, ਕੋਟੀਓਂ ਪੁਰਾਣੇ ਜ਼ਮਾਨੇ 'ਚ ਬਚਪਨ 'ਚ ਅਸੀਂ ਸੁਣਦੇ ਸੀ, ਉਹ ਕੋਟੇ ਸਰਦੀ ਬੜੀ ਹੁੰਦੀ ਹੈ, ਉਹ ਕੋਟੇ ਦੇ ਜਿਹੜੇ ਪਾਣੀ ਦੇ ਪੈਪ ਨੇ ਨਾ, ਉਹਨਾਂ 'ਚ ਬਰਫ਼ ਜੰਮ ਜਾਂਦੀ ਹੈ, ਓਏ ਹੋਏ ਹੋਏ, ਜਦੋਂ ਵੱਡੇ ਸਾਨੂੰ ਪਤਾ ਲੱਗਾ ਵਾਕਈ ਵੀ ਇਹ ਗੱਲ ਬਿਲਕੁਲ ਸਹੀ ਸੀ। ਅਤੇ ਅੱਜ ਕੱਲ੍ਹ ਕੈਸਾ ਮੌਸਮ, ਹਮਦੁੱਲਾ ਮਹਲਾ, ਅੱਜ ਕੱਲ੍ਹ ਕੈਸਾ ਮੌਸਮ ਹੈ। ਲੁਬਨਾ ਮਹਿਮੂਦ ਜੀ ਕਹਿੰਦੇ ਨੇ, ਬਾਰਿਸ਼ੋਂ ਮੈਂ ਆਪ ਕੈਸੇ ਹੈ ਜੀ, ਬਾਰਿਸ਼ੋਂ ਮੈਂ ਬਿਲਕੁਲ ਠੀਕ ਹੂੰ ਜਨਾਬ, ਤੁਸੀਂ ਮੇਰੀ ਆਵਾਜ਼ ਸੁਣਦੇ ਪਏ ਜੇ, ਔਰ ਯਕੀਨ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕੈਸੀ ਤਬੀਅਤ ਅਤੇ ਕੈਸਾ ਮਾਹੌਲ ਹੈ। ਅਤੇ ਅਲਹਮਦੁਲਿਲਾਹ ਮਾਲਾ ਖਾਨ ਨੇ ਕਿਹਾ ਕਿ ਇਖਤਲਾਫ ਜਿਹੜਾ ਨਾ ਸੋਚ ਦਾ ਹੁਸਨ ਹੈ, ਅਗਰ ਇਹਤਰਾਮ ਕਿਰਦਾਰ ਦਾ ਹੁਸਨ ਹੈ ਤਾਂ ਜਿੱਥੇ ਇਹਤਰਾਮ ਖਤਮ ਹੋ ਜਾਵੇ ਤਾਂ ਉੱਥੇ ਗੁਫਤਗੂ ਵੀ ਬੇਮਕਸਦ ਹੋ ਜਾਂਦੀ ਹੈ, ਬਿਮਾਰੀ ਹੋ ਜਾਂਦੀ ਹੈ। ਬੜੀਆਂ ਸੁਣੀਆਂ ਵਧੀਆ ਗੱਲਾਂ ਤੁਸੀਂ ਕੀਤੀਆਂ ਨੇ ਅਲਹਮਦੁਲਿਲਾਹ ਮਾਲਾ ਖਾਨ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ 'ਚ ਆਏ ਜੇ। ਆਪਣੇ ਪੈਗਾਮ, ਆਪਣੇ ਕਮੈਂਟ ਮੈਨੂੰ ਜਲਦੀ ਤੋਂ ਜਲਦੀ ਕਰ ਲਓ ਤਾਂ ਕਿ ਅਸੀਂ ਉਹਨਾਂ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਈਏ, ਕਿਉਂਕਿ ਟੈਲੀਫੋਨ ਕਾਲਸ, ਆਫ ਏਅਰ ਕਾਲਸ ਔਰ ਲਾਈਵ ਕਾਲ ਦਾ ਜਿਹੜਾ ਸਿਲਸਿਲਾ ਉਹ ਅੱਜ ਨਹੀਂ ਹੈਗਾ। ਅਤੇ ਇਸ ਵਾਸਤੇ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ SMS ਕਰੋ। SMS ਕਰਨ ਦਾ ਤਰੀਕਾ ਬੜਾ ਆਸਾਨ ਹੈ, 1-0-1 ਲਿਖੋ, ਉਸ ਤੋਂ ਬਾਅਦ ਆਪਣਾ ਨਾਂ ਪੈਗਾਮ ਲਿਖ ਕੇ ਭੇਜ ਦਿਓ 4471 ਦੇ ਉੱਤੇ। 4471 ਦੇ ਉੱਤੇ ਸਾਨੂੰ ਅਬਦੁਲ ਹਮੀਦ ਗੁੰਗ ਰੀਚੰਦ ਸੇ, ਓਕੇ ਜੀ, ਅਸਲਾਮ ਅਲੈਕੁਮ ਅਬਦੁਲ ਹਮੀਦ ਗੋਂਗ ਰੀਚੰਦ, ਅਗਰ ਮੈਂ ਗਲਤ ਪੜ੍ਹ ਰਿਹਾ ਤਾਂ ਮੈਨੂੰ ਮਾਫ਼ ਕਰਨਾ। ਵਸੀਮ ਭਾਈ, ਕੀ ਹਾਲ ਚਾਲ ਹੈ? ਠੀਕ ਹੋ ਭਾਈ ਜੀ? ਜਬ ਮੁਝੇ ਗੁੱਸਾ ਆਤਾ ਹੈ ਤੋ ਮੈਂ ਖੁਦ ਕੋ ਚਾਏ ਬਣਾ ਕੇ ਪੀ ਲੇਤਾ ਹੂੰ। ਤਮਾਮ ਸੁਣਨੇ ਵਾਲੋਂ ਕੋ ਸਲਾਮ, ਉਸਤਾਦ ਜੀਰਾ, ਸ਼ਹਿਜ਼ਾਦ ਰਜ਼ਾ ਚੌਧਰੀ ਅਤੇ ਸਾਰਿਆਂ ਨੂੰ ਸਲਾਮ। ਕਿਆ ਬਾਤ ਜਨਾਬ ਅਬਦੁਲ ਹਮੀਦ ਜੀ, ਉਹ ਬੜੀ ਮਿਹਰਬਾਨੀ ਮੇਰੇ ਭਰਾ ਨੇ, ਪਤਾ ਨਹੀਂ ਮੈਨੂੰ ਬੜੀ ਦੂਰੋਂ ਕਾਲ ਕੀਤੀ, ਮੈਨੂੰ ਪਤਾ ਨਹੀਂ ਲੱਗਾ। ਹਾਂ, ਹਰਚੰਦ ਲਿਖੀ ਆ ਮੇਰਾ ਖਿਆਲ ਹੈ ਸ਼ਾਇਦ। ਖੈਰ ਜੀ, ਅਬਦੁਲ ਹਮੀਦ ਜੀ ਬੜੀ ਮਿਹਰਬਾਨੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਅਤੇ ਉਸਤਾਦ ਜੀਰ ਨੂੰ ਅਤੇ ਰਜ਼ਾ ਚੌਧਰੀ ਨੂੰ ਅਤੇ ਮੁਹੰਮਦ ਸ਼ਹਿਜ਼ਾਦ ਨੂੰ ਤੁਹਾਡਾ ਸਲਾਮ ਪਹੁੰਚ ਗਿਆ। ਹੋਰ ਵੀ SMS ਕਰੋ ਤਾਂ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਪੈਂਦਾ ਰਹੇ ਅਤੇ ਅਸੀਂ ਗੱਲਾਂ ਬਾਤਾਂ ਕਰਦੇ ਰਹੀਏ। ਗੱਲਾਂ ਸਾਰੀਆਂ ਅਸੀਂ ਢੇਰ ਸਾਰੀਆਂ ਕਰ ਰਹੇ ਹਾਂ। ਲੁਬਨਾ ਮਹਿਮੂਦ ਨੇ ਕਿਹਾ ਜੀ ਬਾਰਿਸ਼ ਦਾ ਮੌਸਮ ਤੁਸੀਂ ਇੰਜੋਏ ਕਰ ਰਹੇ ਜੀ, ਬਿਲਕੁਲ ਕਰ ਰਹੇ ਜੀ। ਅਤੇ ਅੱਜ ਵੀ ਹੁਣ ਜਦੋਂ ਮੈਂ ਆਇਆ ਸੀ ਨਾ, ਥੋੜ੍ਹਾ ਮਾਹੌਲ ਲੱਗਦਾ ਪਿਆ ਮੈਨੂੰ ਕਿ ਅਸਮਾਨ ਤੋਂ ਬੁੱਧਰ ਬੁੱਧਰ ਆ ਗਏ ਨੇ ਥੋੜ੍ਹੇ ਜਿਹਾ। ਉਹ ਮੁੜਿਆ ਉਹ ਬਾਹਰ ਜਾ ਕੇ ਵੇਖੋ ਛੱਤ ਦੇ ਉੱਤੇ, ਉਹ ਬੱਦਲ ਆਏ ਨੇ ਕਿ ਨਹੀਂ ਆਏ।
1: ਕਹਿੰਦਾ ਅੱਬਾ ਜੀ ਬੱਦਲ ਆਏ ਨੇ, ਇਹ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਪਿਆ। ਮੈਂ ਕਿਹਾ ਹਾਂ, ਇਹ ਕਿਵੇਂ ਹੁੰਦਾ ਪਿਆ ਗਿੱਦੜ ਗਿੱਦੜੀ ਦਾ ਵਿਆਹ? ਅੱਧੀ ਸੂਰਜ ਵਿੱਚੇ ਧੁੱਪ ਨਿਕਲੀ, ਵਿੱਚੇ ਮੀਂਹ ਪੈਂਦੀ ਪਏ, ਮੀਂਹ ਪੈਂਦਾ ਪਿਆ, ਵੱਡੇ ਵੱਡੇ ਛਿੱਟੇ ਪੈਂਦੇ ਪਏ ਨੇ। ਲਓ ਕਰ ਲਓ ਗੱਲ ਜਨਾਬ।
0: ਅੱਛਾ, ਇਹ ਵੀ ਗੱਲ ਬੜੀ ਪੁਰਾਣੀ ਹੈ ਕਿ ਜੀ ਜਦੋਂ ਧੁੱਪ ਵੀ ਨਿਕਲੀ ਹੋਵੇ ਅਤੇ ਵਿੱਚ ਵੱਡੇ ਵੱਡੇ ਮੀਂਹ ਦੇ ਛਿੱਟੇ ਵੀ ਪੈ ਰਹੇ ਹੋਣ ਨਾ, ਅਤੇ ਜਿਹੜੇ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਨਾ ਵੱਡੇ ਕਹਿੰਦੇ ਸੀ ਇਹ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਪਿਆ। ਇੱਕ ਬੰਦਾ ਕਹਿੰਦਾ ਯਾਰ ਮੇਰਾ ਵਿਆਹ ਕਰਾ ਦਿਓ, ਉਹ ਤੂੰ ਗਿੱਦੜ ਹੈ। ਵਰਵਨ ਐਫ ਐਮ ਪਾਕਿਸਤਾਨ ਤੁਹਾਡਾ ਆਪਣਾ ਫੈਮਲੀ ਸਟੇਸ਼ਨ। ਬਾਰਿਸ਼ ਬੜੀ ਹੋ ਗਈ, ਸਾਡੀਆਂ ਬੜੀਆਂ ਸਾਰੀਆਂ ਦੁਆਵਾਂ ਨੇ ਕਿ ਅੱਲਾਹ ਕਰੇ ਕਿ ਜਦੋਂ ਵੀ ਬਾਰਿਸ਼ ਹੋਵੇ ਇਹ ਰਹਿਮਤ ਦੀ ਬਾਰਿਸ਼ ਹੋਵੇ। ਅਤੇ ਇਸ ਵਾਸਤੇ ਅਗਰ ਬਾਰਿਸ਼ ਦਾ ਜ਼ਿਕਰ ਹੋਇਆ ਤਾਂ ਲੁਬਨਾ ਜੀ ਤੁਸੀਂ ਮੇਰਾ ਧਿਆਨ ਬਾਰਿਸ਼ ਵੱਲ ਕਰ ਦਿੱਤਾ ਹੈ ਅਤੇ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਬੜਾ ਸੋਹਣਾ ਜਿਹਾ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗੇ ਹਾਂ। ਇਹ ਬੱਦਲਾਂ ਦੀ ਜਿਹੜੀ ਇਹਦੇ 'ਚ ਤੁਹਾਨੂੰ ਧਮਕ ਸ਼ਮਕ ਵੀ ਆਏਗੀ, ਬੱਦਲਾਂ 'ਤੇ ਗਰਜਨ ਦੀ ਆਵਾਜ਼ ਵੀ ਆਏਗੀ ਅਤੇ ਗਾਣਾ ਆਪਣੀ ਜਗ੍ਹਾ 'ਤੇ ਸੁਪਰ ਹਿੱਟ ਸੌਂਗ।
2: ਬੇਬੇ ਕੰਘੀ ਵੀ ਕਰਨੀ ਆ, ITC ਵਾਲੀ ਕੰਘੀ ਕਰ ਰਹੀ ਹੈ ਮਾਂ।

ਮੈਂ ਵਿੱਚ ਥੋੜ੍ਹੀ ਜਿਹੀ ਚੀਜ਼ ਸ਼ਾਮਿਲ ਕਰਾਂਗਾ, ਥੋੜ੍ਹਾ ਜਿਹਾ ਦੱਸਾਂਗਾ ਕਿ ਬੱਚੇ ਜਦੋਂ ਮਹੱਲੇ ਦੇ ਵਿੱਚ ਨਹਾਉਂਦੇ ਸੀ ਨਾ ਬਾਰਿਸ਼ਾਂ ਦੇ ਵਿੱਚ, ਅਤੇ ਉਹ ਫਿਰ ਕਹਿੰਦੇ ਸੀ ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਸਾ ਦੇ ਜ਼ੋਰੋ ਜ਼ੋਰ, ਕਾਲੀਆਂ ਇੱਟਾਂ ਕਾਲੇ ਰੋਡ। ਮੈਡਮ ਮਲਕਾ ਤਰਨਮ ਨੂਰ ਜਾਂਦੀ ਆਵਾਜ਼ ਸਿਰਫ 101 FM ਪਾਕਿਸਤਾਨ ਦੇ ਲਾਡੇਸ਼ਨ ਤੋਂ।

0: ਲੋ ਜਨਾਬ ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿੰਦਾ ਅਤੇ ਅਗਰ ਤੁਸੀਂ ਗੱਡੀ ਚਲਾਉਂਦੇ ਪਏ ਜੇ ਤਾਂ ਧਿਆਨ ਨਾਲ ਗੱਡੀ ਚਲਾ ਰਹੀ ਹੈਗੀ ਆ ਬਿਲਕੁਲ ਡੀਅਰ ਆ ਧਿਆਨ ਦੇ ਨਾਲ ਆਹੋ ਅੱਜ ਹਫ਼ਤੇ ਦਾ ਪਹਿਲਾ ਦਿਨ ਹੈ ਵੀਰ ਹੈ ਅਤੇ ਵੀਰ ਵਾਲੇ ਦਿਨ ਅਕਸਰ ਲੋਕ ਜਿਹੜੇ ਨੇ ਉਹ ਨਾ ਆਪਣੇ ਕਾਲਜ ਯੂਨੀਵਰਸਿਟੀ ਵੀ ਜਾਣਾ ਹੁੰਦਾ ਕਿਉਂਕਿ ਛੁੱਟੀਆਂ ਨੇ ਮਗਰ ਜਿਹੜੇ ਦਫ਼ਤਰ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਨਾ ਇਤਵਾਰ ਦੀ ਸ਼ਾਮ ਨੂੰ ਟੈਨਸ਼ਨ ਸ਼ੁਰੂ ਹੋ ਜਾਂਦੀ ਉਹ ਕੱਲ੍ਹ ਫਿਰ ਕੰਮ 'ਤੇ ਜਾਣਾ ਅਤੇ ਅਗਰ ਤੁਸੀਂ ਹੁਣ ਤੱਕ ਤਾਂ ਖੈਰ ਅੱਧਾ ਦਿਨ ਲੰਘ ਗਿਆ ਤੁਹਾਡਾ ਤੁਸੀਂ ਲੰਚ ਬ੍ਰੇਕ ਤੁਹਾਡੀ ਚੱਲ ਰਹੀ ਹੋਣੀ ਹੈ ਮਗਰ ਇਹਦੇ ਵਿੱਚ ਵੀ ਅਗਰ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਜੇ ਤਾਂ ਤੁਹਾਡੇ ਵਾਸਤੇ ਢੇਰ ਸਾਰੀ ਬੈਸਟ ਵਿਸ਼ਿਸ ਕਿ ਤੁਸੀਂ ਆਪਣਾ ਕੰਮ ਜਿਹੜਾ ਨਾ ਬਿਲਕੁਲ ਖੈਰ ਖੀਰੀਅਤ ਨਾਲ ਅਤੇ ਬਹੁਤ ਪੋਜ਼ਿਟਿਵ ਵੇ ਦੇ ਨਾਲ ਕਰ ਸਕੋ ਕੁਝ ਮੈਂ ਪੈਗਾਮ ਮੇਰੇ ਤੱਕ ਹੋਰ ਪਹੁੰਚਣ ਨੇ ਉਸਮਾਨ ਅਲੀ ਨੇ ਉਸਮਾਨ ਅਲੀ ਆਰ ਜੇ ਵਸੀਮ ਸਾਹਿਬ ਆਮ ਫਰੋਮ ਫੈਜ਼ਲਾਬਾਦ ਮੇਰਾ ਭਰਾ ਕੀ ਹਾਲ ਚਾਲ ਹੈ ਵਧੀਆ ਆਪਣਾ ਤੋਂ ਆਪਾਂ ਨੂੰ ਤੁਹਾਡਾ ਪੈਗਾਮ ਮਿਲ ਗਿਆ ਦਿਲ ਕਰਦਾ ਕਿ ਤੁਹਾਡੇ ਪੈਗਾਮ ਨੂੰ ਪੜ੍ਹੀ ਜਾਵਾਂ ਪੜ੍ਹੀ ਜਾਵਾਂ ਪੜ੍ਹੀ ਜਾਵਾਂ ਕਹਿੰਦੇ ਵਸੀਮ ਸਾਹਿਬ ਤੁਸੀਂ ਗ੍ਰੇਟ ਹੋ ਚਿੱਟਾ ਚੌਂਸਾ ਦੀ ਗ੍ਰੇਟ ਹੋਏ ਚਿੱਟੇ ਚੌਂਸੇ ਦੀ ਕ੍ਰੇਟ ਕਿਆ ਬਾਤ ਹੈ ਜਨਾਬ ਬੜੀ ਮਿਹਰਬਾਨੀ ਜਨਾਬ ਮੈਂ ਸਮਝਿਆ ਕਿਤੇ ਚਿੱਟੇ ਚੌਂਸੇ ਦਾ ਕ੍ਰੇਟ ਤੁਹਾਨੂੰ ਮੈਂ ਘਾਲ ਦਿੱਤਾ ਬਹਿ ਕੇ ਖਾਓ ਤੁਸੀਂ ਮੈਨੂੰ ਚਿੱਟਾ ਚੌਂਸਾ ਬਣਾ ਦਿੱਤਾ ਉਸਮਾਨ ਅਲੀ ਬੜੀ ਮਿਹਰਬਾਨੀ ਅਬਦੁੱਲਾ ਮਾਲਾ ਖੇਲ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ ਅਤੇ ਜਨਾਬ ਇਹਦੇ ਨਾਲ ਨਾਲ ਮੌਜੂਦ ਕੈਸਲਾ ਜੀ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਅਬਦੁਲ ਰਹਿਮਾਨ ਸਾਡੇ ਪ੍ਰੋਗਰਾਮ 'ਚ ਆਏ ਨੇ ਸਰ ਵੈਲਕਮ ਆਦਮੀ ਬੜੇ ਜੜੇ ਬਾਅਦ ਆਏ ਬੜੇ ਚਿਰਾਂ ਬਾਅਦ ਆਏ ਜੀ ਅੱਜ ਕੱਲ੍ਹ ਗੈਰ ਹਾਜ਼ਰੀਆਂ ਕੋਈ ਜਨਾਬ ਅਬਦੁਲ ਰਹਿਮਾਨ ਤਹਿਸੀਲ ਮਹਿਲ ਸੀ ਮੌਜ਼ਾ ਨਿਆਜ਼ ਪੋਟੋ ਗਿਆ ਵਾਂ ਅਤੇ ਉਹ ਮੇਰਾ ਭਰਾ ਸ਼ਹਿਜ਼ਾਦੇ ਮੈਂ ਛੁੱਟੀ ਕਦੀ ਕੀਤੀ ਹੈ ਆਹ ਛੁੱਟੀ ਕਦੇ ਨਹੀਂ ਕੀਤੀ ਸ਼ਹਿਜ਼ਾਦੇ ਤੁਸੀਂ ਛੁੱਟੀ ਕੀਤੀ ਹੋਣੀ ਹੈ ਅਤੇ ਬੜੀ ਮਿਹਰਬਾਨੀ ਅਬਦੁਲ ਰਹਿਮਾਨ ਨੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਸ਼ੁਕਰੀਆ ਹਮਦੁੱਲਾ ਮਾਲਾ ਖੇਲ ਸਾਡੇ ਪ੍ਰੋਗਰਾਮ 'ਚ ਜੁਗਨੂ ਜੂਨੀਅਰ ਜ਼ਿਆਦਾ ਜੂਨੀਅਰ ਨਾ ਉਹ ਤੇਰੇ ਪੈਗਾਮ ਬੜੇ ਘੱਟ ਨੇ ਉਹ ਸਾਡੇ ਰਾਤ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਤੇਰੇ ਪੈਗਾਮ ਘੱਟ ਆਉਂਦੇ ਨੇ ਕਹਿੰਦੇ ਜਨਾਬ ਸੱਤ ਬਿਸਮਿਲਾ ਸੱਤ ਨਹੀਂ ਬਲਕਿ ਸੱਠ ਬਿਸਮਿਲਾ ਜੀ ਆਇਆਂ ਨੂੰ ਆਓ ਜੀ ਬਾਓ ਜੀ ਅਤੇ ਛਾ ਜਾਓ ਜੀ ਕਿਆ ਬਾਤ ਹੈ ਜਨਾਬ ਬੜੀ ਮਿਹਰਬਾਨੀ ਜੁਗਨੂ ਜੂਨੀਅਰ ਤੇਰਾ ਨਾਮ ਬੜਾ ਚੰਗਾ ਲੱਗਿਆ ਮੇਰਾ ਭਰਾ ਮੈਨੂੰ ਦੱਸ ਗੁੱਸੇ ਸੀ ਤੂੰ ਕੀ ਕਰਦਾ ਗੁੱਸਾ ਕਰਦੇ ਵੀ ਕਿ ਨਹੀਂ ਕਰਦਾ ਕੁਝ ਮੇਰੇ ਵਰਗੇ ਲੋਕ ਵੀ ਹੁੰਦੇ ਨੇ ਜਿਹਨਾਂ ਨੂੰ ਗੁੱਸਾ ਹੀ ਨਹੀਂ ਆਉਂਦਾ ਆ ਜਾਵੇ ਤਾਂ 2 ਮਿੰਟ ਬਾਅਦ ਖਤਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਬਿਲਕੁਲ ਹੱਸਦੇ ਖੇਡਦੇ ਇੱਦਾਂ ਦਾ ਹੀ ਹੋਣਾ ਚਾਹੀਦਾ ਬੰਦੇ ਨੂੰ ਹੱਸਦਾ ਖੇਡਾ ਜ਼ਿੰਦਗੀ ਦੇ ਨਾਲ ਨਾਲ ਹੋਣਾ ਚਾਹੀਦਾ ਅਗਰ ਅਸੀਂ ਗੁੱਸੇ 'ਚ ਰਵਾਂਗੇ ਪਰੇਸ਼ਾਨ ਰਵਾਂਗੇ ਤਾਂ ਦੂਸਰੇ ਲੋਕ ਵੀ ਪਰੇਸ਼ਾਨ ਰਹਿਣਗੇ ਲੁਬਨਾ ਮਹਿਮੂਦ ਇੱਕ ਵਾਰੀ ਫਿਰ ਰਿਹਾਨਾ ਖਾਨ ਭੱਗਰ ਤੋਂ ਰਿਹਾਨਾ ਖਾਨ ਜੀ ਤੁਹਾਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਰਿਹਾਨਾ ਖਾਨ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਦਾ ਐਡੀ ਦੂਰੋਂ ਪ੍ਰੋਗਰਾਮ ਸੁਣਿਆ ਤੁਹਾਨੂੰ ਤੁਹਾਡਾ ਆਉਣਾ ਸਾਨੂੰ ਬੜਾ ਚੰਗਾ ਲੱਗਿਆ ਹੋਰ ਵੀ ਸਾਡੇ ਪ੍ਰੋਗਰਾਮ 'ਚ ਮੈਸੇਜ ਕਰਨਾ ਔਰ ਸਾਨੂੰ ਦੱਸਣਾ ਕਿ ਤੁਸੀਂ ਗੁੱਸੇ 'ਚ ਹੋਵੋ ਤਾਂ ਕੀ ਕਰਦੇ ਜੇ ਜੁਗਨੂ ਜੂਨੀਅਰ ਕਹਿੰਦੇ ਨੇ ਸ਼ਰਮਾ ਦੀ ਤਲਵਾਰ ਨਾ ਦੇਵੀ ਅੱਖਾਂ ਨੂੰ ਹਥਿਆਰ ਨਾ ਦੇਵੀ ਤੈਨੂੰ ਜੀਵਨ ਕਹਿ ਬੈਠੇ ਹਾਂ ਵੇਖੀ ਕਿਧਰੇ ਮਾਰ ਨਾ ਦੇਵੀ ਔ ਸ਼ਤਾਇਆ ਔ ਤੈਨੂੰ ਮੈਂ ਜੱਫੀ ਲਾ ਕੇ ਔ ਤੇਰਾ ਸਾਈ ਘੁੱਟ ਦੇਣਾ ਔ ਤੇਰੀ ਗਿੱਚੀ ਘੁੱਟ ਦੇਣੀ ਠਹਿਰ ਜਾਂਦਾ ਤੂੰ ਓਕੇ ਜੀ ਦੇ ਲਾਵੀ ਤੇ ਲੱਖ ਬਿਸਮਿਲਾ ਤੋਲਾ ਮੰਨ ਕੇ ਪਿਆਰ ਨਾ ਦੇਵੀ ਤੋਲਾ ਮੰਨ ਕੇ ਖੈਰ ਤੋਲਾ ਮੰਨ ਕੇ ਛੋਟਾ ਓਕੇ ਮੈਨੂੰ ਜਿੱਤ ਦਾ ਮਾਲ ਸਮਝ ਕੇ ਅੱਗੇ ਕਿਧਰੇ ਹਾਰ ਨਾ ਦੇਵੀ ਸਾਨੂੰ ਸਾਵੇਂ ਬੈਠਾ ਨਿਓ ਸੁੱਟ ਕੇ ਵਿੱਚ ਕੋਈ ਗੰਧ ਉਸਾਰ ਨਾ ਦੇਵੀ ਓਕੇ ਬੜੀ ਮਿਹਰਬਾਨੀ ਜਨਾਬ ਜੂਨੀਅਰ ਜੂਨੀਅਰ ਜੀ ਪੰਜਾਬੀ ਦੀ ਸ਼ਾਇਰੀ ਲਈ ਮੇਰਾ ਪ੍ਰੋਗਰਾਮ ਬੜਾ ਜ਼ੋਰਾ ਹੋ ਗਿਆ ਔਰ ਯਕੀਨਗਰ ਸ਼ਹਿਜ਼ਾਦੇ ਜਿਹੜੇ ਤੂੰ ਸ਼ੇਅਰ ਕੀਆ ਨਾ ਵੇਖੀ ਦਿਲ ਆਵੇ ਤਾਂ ਬਿਸਮਿਲਾ ਤੋਂ ਉਸ ਤੋਂ ਉੱਤੇ ਤੈਨੂੰ ਜੀਵਨ ਕਹਿ ਬੈਠੇ ਆ ਵੇਖੀ ਕਿਧਰੇ ਮਾਰ ਨਾ ਦੇਵੀ ਓਏ ਮੈਂ ਪਿਆਰ ਦੇ ਵਿੱਚ ਤੈਨੂੰ ਮਾਰ ਹੀ ਦੇਣਾ ਓਕੇ ਜੀ ਰਿਹਾਨਾ ਖਾਨ ਬੱਕਰ ਤੋਂ ਅਸਲਾਮ ਵਾਲੇਕੁਮ ਮੈਂ ਰਿਹਾਨਾ ਖਾਨ ਬੱਕਰ ਅਤੇ ਵੈਲਕਮ ਟੂ ਦਾ ਸ਼ੋ ਬੜੀ ਮਿਹਰਬਾਨੀ ਰਿਹਾਨਾ ਖਾਨ ਤੁਹਾਡੇ ਹੋਰ ਪੈਗਾਮ ਦਾ ਸਾਨੂੰ ਇੰਤਜ਼ਾਰ ਹੋਏਗਾ ਬਲਕਿ ਸਾਰੇ ਭੈਣਾਂ ਭਰਾਵਾਂ ਦੇ ਪੈਗਾਮ ਦਾ ਮੈਨੂੰ ਇੰਤਜ਼ਾਰ ਹੋਏਗਾ ਬਲਕਿ ਇੰਤਜ਼ਾਰ ਹੈ ਔਰ ਜ਼ਰੂਰ ਮੈਸੇਜ ਕਰੋ ਰਿਹਾਨਾ ਖਾਨ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਅਬਦੁਲ ਰਹਿਮਾਨ ਨੇ ਲਾਈਕ ਕੀਤਾ ਉਸਮਾਨੀ ਨੇ ਲਾਈਕ ਕੀਤਾ ਮੁਹੰਮਦ ਹਮਜ਼ਾ ਖੇਮਤਾ ਨੇ ਲਾਈਕ ਕੀਤਾ ਹਮਦੁੱਲਾ ਵਾਲਾ ਖੇਲ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ ਤੁਹਾਡੇ ਵਾਸਤੇ ਇੱਕ ਹੋਰ ਬੜਾ ਸੋਚਦਾ ਜਿਹਾ ਗਾਣਾ ਮਗਰ ਇੱਕ ਬੜੀ ਪਿਆਰੀ ਫਿਲਮ ਆਈ ਸੀ ਬੜੀ ਮਸ਼ਹੂਰ ਫਿਲਮ ਆਈ ਸੀ ਬਨਾਰਸੀ ਠੱਗ ਦੇ ਵਿੱਚ ਅਲਿਆਜ਼ ਕਸ਼ਮੀਰੀ ਅਤੇ ਮੁਨੱਵਰ ਜ਼ਰੀਫ ਦੇ ਬੜੇ ਜ਼ਬਰਦਸਤ ਅਦਾਕਾਰੀ ਸੀ ਔਰ ਬੜੀ ਕਾਮੇਡੀ ਬੜਾ ਮਜ਼ੇਦਾਰ ਬੜਾ ਗਾਣੇ ਬੜੇ ਸੁਪਰ ਹਿੱਟ ਬੜੀ ਜ਼ਬਰਦਸਤ ਫਿਲਮ ਸੀ ਔਰ ਇਹਦੇ ਵਿੱਚ ਉਹ ਨਾ ਚੱਕਰ ਚਲਾਉਂਦੇ ਰਹਿੰਦੇ ਨੇ ਉਹ ਜਿਹੜਾ ਉਸਤਾਦ ਹੁੰਦਾ ਹੈ ਉਹ ਹੁੰਦਾ ਅਲਿਆਜ਼ ਕਸ਼ਮੀਰੀ ਅਤੇ ਸ਼ਗਿਰਦ ਹੁੰਦਾ ਹੈ ਮੁਨੱਵਰ ਜ਼ਰੀਫ ਜੀਰਾ ਅਤੇ ਇਹਨਾਂ ਨੇ ਸੁੱਚ ਲਾਉਂਦੇ ਹੁੰਦੇ ਨੇ ਕਹਿੰਦੇ ਬੜਾ ਮਸ਼ਹੂਰ ਡਾਇਲੋਗ ਸੀ ਔਰ ਮੈਂ ਸੁੱਚ ਲਾਦਾਂਗਾ ਔਰ ਮੈਂ 3 ਮਿੰਟ ਸੁੱਚ ਲਾਦਾਂਗਾ ਤੇ ਸੋਚ ਲਾ ਦਾ ਮਤਲਬ ਸੀ ਕਿ ਮੈਂ ਕਿਸੇ ਨੂੰ ਠੱਗ ਕੇ ਆਵਾਂਗਾ, ਕਿਸੇ ਨੂੰ ਚੱਕਰ ਦੇ ਕੇ ਉਹਦੇ ਕੋਲ ਪੈਸੇ ਪੈਸੇ ਖਿੱਚ ਕੇ ਲਿਆਵਾਂਗਾ। ਇਵੇਂ ਉਹਨਾਂ ਡੱਕ ਡੁੱਕ ਮਤਲਬ ਚੱਕਰ ਚੁੱਕਰ ਪਾਉਣ ਵਾਸਤੇ ਨਾ ਲੁੱਟਣ ਵਾਸਤੇ ਇੱਕ ਜੂਲਰ ਦੀ ਸੁਨਿਆਰੇ ਦੀ ਦੁਕਾਨ 'ਚ ਚਲੇ ਜਾਂਦੇ ਨੇ। ਆਓ ਤੁਹਾਨੂੰ ਉਸ ਸਿਚੁਏਸ਼ਨ ਦੇ ਵਿੱਚ ਲੈ ਕੇ ਚੱਲੀ ਜਦੋਂ ਮਨੋਬਤ ਜੀ ਕਹਿੰਦਾ ਤੂੰ ਵੀ ਤਾਂ ਕੁਛ ਬੋਲ ਮੇਰੇ ਜੰਬੂ ਜੱਟਾ। ਆਓ ਇਸ ਖੂਬਸੂਰਤ ਡਾਇਲੋਗ ਨੂੰ ਸੁਣਦੇ ਹਾਂ ਅਤੇ ਫਿਰ ਅੱਗੇ ਇਸ ਤੋਂ ਬਾਅਦ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਗਾਣਾ ਵੀ ਮੇਰੇ ਕੋਲ ਮੌਜੂਦ ਹੈ, ਉਹਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਾਂਗਾ।
1: ਠੀਕ ਕਹਿ ਰਹੀ ਹੈ ਬੇਗਮ,
2: ਜਲਦੀ ਕਰੋ।

0: ਨਾ ਜੀਰੇ ਜੀ ਦੇ ਪੈਗਾਮ ਸਾਡੇ ਤੱਕ ਪਹੁੰਚਿਆ, ਕਹਿੰਦੇ ਜੀ ਮੇਰੇ ਬੇਲੀ ਤੁਹਾਡੀਆਂ ਗੱਲਾਂ ਸੁਣ ਕੇ ਬੜਾ ਇੰਜੋਏ ਕਰਦੇ ਪਏ ਨੇ, ਬੜਾ ਮਜ਼ਾ ਕਰਦੇ ਪਏ ਨੇ। ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਬਾਰਿਸ਼ਾਂ ਦੀ ਗੱਲ ਕੀਤੀ, ਪੀਂਘਾਂ ਦੀ ਗੱਲ ਕੀਤੀ, ਤਾਂ ਜਿਹੜੀ ਅਸਮਾਨ 'ਤੇ ਪੀਂਘ ਪੈਂਦੀ ਸੀ ਉਹ ਤਾਂ ਵੀ ਤਾਂ ਜ਼ਿਕਰ ਕਰੋ ਨਾ। ਉਹ ਕਿਆ ਬਾਤ ਹੈ ਜਨਾਬ, ਅਸਮਾਨ ਦੇ 'ਤੇ ਪੀਂਘ ਪੈਂਦੀ ਸੀ, ਰੇਨਬੋ, ਹਾਏ ਹਾਏ ਹਾਏ ਹਾਏ ਹਾਏ ਹਾਏ, ਉਸੇ ਕਦਾ ਕਿਆ ਬਾਤ ਹੈ ਜਨਾਬ, ਰੇਨਬੋ ਪੈਂਦੀ ਸੀ, ਮਤਲਬ ਪੀਂਘ ਪੈਂਦੀ ਸੀ, ਸਾਰੇ ਲੋਕ ਕਹਿੰਦੇ ਅਸਮਾਨ ਦੇ 'ਤੇ ਪੀਂਘ ਪੈ ਗਈ ਹੈ। ਹੁਣ ਬਾਦਲ ਬੱਦਲ ਜਿਹੜੇ ਨੇ ਨਾ ਇਹ ਛੱਡ ਗਏ ਨੇ, ਅਤੇ ਹੁਣ ਜਿਹੜੇ ਨਾ ਇਸ ਤੋਂ ਬਾਅਦ ਮੌਸਮ ਕਲੀਅਰ ਹੋ ਜਾਏਗਾ। ਮਗਰ ਕਈ ਵਾਰੀ ਮੀਂਹ ਦੇ ਦੌਰਾਨ ਦੇ ਵਿੱਚ ਵੀ ਮੀਂਹ ਪੈਂਦੇ ਹੋਏ ਵੀ ਜਿਹੜੀ ਬੜੀ ਸੋਹਣੀ ਜੀ ਮੁਖਤਲਿਫ ਕਲਰਸ ਦੇ ਨਾਲ ਮਿਲੀ ਹੋਈ ਜਿਹੜੀ ਨਾ ਪੀਂਘ ਜਿਹੜੀ ਅਸਮਾਨ ਦੇ 'ਤੇ ਆਪਣੀ ਇੱਕ ਖੂਬਸੂਰਤ ਜਿਹੜਾ ਨਾ ਨਜ਼ਾਰਾ ਪੇਸ਼ ਕਰਦੀ ਸੀ। ਅਤੇ ਅਸੀਂ ਹੁਣ ਵੀ ਕਦੇ ਕਦੇ ਸਾਨੂੰ ਨਾ ਖਾਸ ਤੌਰ 'ਤੇ ਨੌਰਦਰਨ ਏਰੀਆ 'ਚ ਅਕਸਰ ਪੀਂਘ ਨਜ਼ਰ ਆ ਜਾਂਦੀ ਹੈ, ਰੇਨਬੋ ਨਜ਼ਰ ਆ ਜਾਂਦੀ ਹੈ, ਔਰ ਕਦੇ ਕਦੇ ਲਾਹੌਰ ਦੇ ਵਿੱਚ ਵੀ ਨਜ਼ਰ ਆ ਜਾਂਦੀ ਹੈ। ਤੁਹਾਡੇ ਵੱਲ ਤੁਹਾਡੀ ਮਿਹਰਬਾਨੀ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਜੇ। ਅੱਜ ਦੇ ਪ੍ਰੋਗਰਾਮ ਦੇ 'ਚ ਇੱਕ ਪਹਿਲੀ ਵੀ ਹੈ, ਉਹ ਪਹਿਲੀ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਪਹਿਲੀ ਬੁੱਝੋ, ਇਹਦਾ ਮਤਲਬ ਕੀ ਹੈ? ਚੋਰ ਦੀ ਮਾਂ ਅਤੇ ਕੋਠੀ 'ਚ ਮੂੰਹ, ਕਿਆ ਬਾਤ ਹੈ ਜਨਾਬ, ਇਹ ਤੁਸੀਂ ਦੱਸਣਾ ਇਸ ਗਾਇ ਪਹਿਲੀ ਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ, ਇਹ ਕਦੋਂ ਬੋਲੀ ਜਾਂਦੀ ਹੈ ਅਤੇ ਕੌਣ ਬੋਲਦਾ? ਚੋਰ ਦੀ ਮਾਂ ਅਤੇ ਕੋਠੀ 'ਚ ਮੂੰਹ। 101 FM ਪਾਕਿਸਤਾਨ ਤੁਹਾਡਾ ਆਪਣਾ ਫੈਮਿਲੀ ਸਟੇਸ਼ਨ। ਕੁਝ ਹੋਰ ਪੈਗਾਮ ਮੇਰੇ ਤੱਕ ਪਹੁੰਚੇ ਨੇ ਅਤੇ ਇਹਨਾਂ ਪੈਗਾਮਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਨਾ ਕਰਾਂ ਉਹ ਬਿਲਕੁਲ ਜਨਾਬ ਕਰਨੇ ਪੈਣਗੇ। ਸਾਡੇ ਸ਼ਹਿਜ਼ਾਦੇ ਕਾਲਰ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ ਅਤੇ ਉਹਨਾਂ ਦੇ ਪੈਗਾਮ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਕਰਾਂਗੇ ਅਤੇ ਫਿਰ ਆਪਣੇ ਪੈਗਾਮ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਔਰ ਮੈਂ ਟੱਬਰ ਖਾਇਓ ਅਤੇ ਟਕਾਰ ਨਾ ਮਾਰਾਂ, ਹੁਣੇ ਸਾਨੂੰ ਪੈਗਾਮ ਪਹੁੰਚੇ ਜਨਾਬ। ਕਸੂਰ ਤੋਂ ਮੁਬਸ਼ਰ ਰਹਾ, ਉਹਨਾਂ ਨੇ ਕਿਹਾ ਜੀ ਇਹ ਡਾਇਲੋਗ ਤੁਸੀਂ ਨਹੀਂ ਸਾਨੂੰ ਸੁਣਾਇਆ, ਬੜੇ ਦਿਨ ਹੋ ਗਏ ਨੇ, ਸਾਡੇ ਕੰਨ ਥੱਕ ਗਏ ਨੇ, ਔਰ ਤੇਰੇ ਕੰਨ ਥੱਕ ਗਏ ਨੇ, ਔਰ ਸਾਡਾ ਗਲਾ ਥੱਕ ਗਿਆ। ਉਸ ਤੋਂ ਬਾਅਦ ਜਨਾਬ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ ਇਸ ਵੇਲੇ ਅਬਦੁਲ ਰਹਿਮਾਨ ਤੋਂ ਬਾਅਦ ਜੁਗਲੂ ਜੂਨੀਅਰ ਅਤੇ ਮੁਹੰਮਦ ਹਫੀਜ਼ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਰਿਹਾਨਾ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਈਆਂ ਨੇ, ਅਤੇ ਰਿਹਾਨਾ ਖਾਨ, ਅਬਦੁਲ ਰਹਿਮਾਨ ਸਾਡੇ ਪੈਗਾਮ 'ਚ ਇੱਕ ਵਾਰੀ ਫਿਰ ਸ਼ਾਮਿਲ ਹੋਏ ਨੇ। ਜੁਗਨੂ ਜੂਨੀਅਰ ਨੇ ਸਾਨੂੰ ਢੇਰ ਸਾਰੇ ਪੈਗਾਮ ਕੀਤੇ ਨੇ, ਔਰ ਅਬਦੁਲ ਰਹਿਮਾਨ ਨੇ ਵੀ, ਅਤੇ ਜੁਗਨੂ ਜੂਨੀਅਰ ਤੌੜੀਆਂ ਵੀ ਵਜਾਉਂਦਾ ਪਿਆ। ਅਤੇ ਇਸ ਤੋਂ ਬਾਅਦ ਅਬਦੁਲ ਰਹਿਮਾਨ ਨੇ ਕਿਹਾ ਜੀ ਸਰ, ਜੀ ਸਰ ਤੁਸੀਂ ਕਮਾਲ ਕਰਦੇ ਹੋ ਜਨਾਬ, ਇਸ ਹਫ਼ਤੇ ਤੁਹਾਡਾ ਇੰਤਜ਼ਾਰ ਕਰਦੇ ਤੁਹਾਡੇ ਸ਼ੋਅ ਦੀ, ਤੁਸੀਂ ਕਹਿੰਦੇ ਹੋ ਅਸੀਂ ਕਦੀ ਛੁੱਟੀ ਨਹੀਂ ਕੀਤੀ ਜਨਾਬ, ਮੁਹਰਮ ਤੋਂ ਬਾਅਦ ਤਾਂ ਪਹਿਲਾ ਸ਼ੋਅ ਹੋ ਜਾਏ। ਉਹ ਬਾਅਦ ਸ਼ੋਅ ਮੈਂ ਬੜੇ ਸਾਰੇ ਸ਼ੋਅ ਕੀਤੇ ਨੇ, ਇੱਕ ਵਾਰੀ ਬੱਤੀ ਚਲੀ ਗਈ ਸੀ, ਇੱਕ ਵਾਰੀ ਉਂਝ ਕੋਈ ਪ੍ਰੋਬਲਮ ਹੋ ਗਈ ਸੀ, ਇਸ ਵਾਸਤੇ ਸ਼ੋਅ ਨਹੀਂ ਸੀ ਮੈਂ ਕਰ ਸਕਿਆ, ਅਤੇ ਪਿੱਛੇ ਵੀ ਦੋ ਸ਼ੋਅ ਕੀਤੇ ਨੇ, ਉਹਦੇ ਵਿੱਚ ਤੁਸੀਂ ਨਾਦਰਾ ਦਾ ਪ੍ਰੋਗਰਾਮ ਵੀ ਸੁਣਿਆ ਹੋਣਾ, ਅਤੇ ਮੈਂ ਕੋਸ਼ਿਸ਼ ਮੇਰੀ ਹੁੰਦੀ ਕਿ ਮੈਂ ਕਦੀ ਛੁੱਟੀ ਨਾ ਕਰਾਂ, ਕੋਈ ਵੈਸੇ ਕੋਈ ਮਸਲਾ ਬਣ ਜਾਂਦਾ ਗਿਲੇ ਦਾ ਇਸ਼ੂ ਹੈ। ਅਤੇ ਅਬਦੁਲ ਰਹਿਮਾਨ ਤੁਹਾਡੀ ਮਿਹਰਬਾਨੀ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਜੇ, ਅਤੇ ਸਾਡਾ ਇੰਤਜ਼ਾਰ ਵੀ ਕਰਦੇ ਜੇ, ਅਤੇ ਸਾਨੂੰ ਮੈਸੇਜ ਵੀ ਕਰਦੇ ਜੇ। ਅਬਦੁਲ ਰਹਿਮਾਨ ਕਿਆ ਬਾਤ ਹੈ, ਤੁਹਾਡੀ ਫੋਟੋ ਮੂਰਤ ਵੀ ਮੇਰੇ ਸਾਹਮਣੇ ਆ ਗਈ, ਕਿਆ ਬਾਤ ਹੈ ਮੇਰੇ ਭਰਾ ਦੀ, ਬੜੀ ਮਿਹਰਬਾਨੀ ਅਬਦੁਲ ਰਹਿਮਾਨ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਸਾਰਾ ਸ਼ੁਕਰੀਆ। ਅਤੇ ਜਨਾਬ ਸਾਡੇ ਪ੍ਰੋਗਰਾਮ ਦੇ 'ਚ ਸ਼ਾਮਿਲ ਨੇ ਈਬੂ ਸ਼ਾਨ, ਇਹਨਾਂ ਨੇ ਕਿਹਾ ਜੀ ਪ੍ਰੋਗਰਾਮ ਬੜਾ ਸੋਹਣਾ ਲੱਗਦਾ ਪਿਆ, ਪਹਿਲੀ ਵਾਰੀ ਤੁਹਾਡਾ ਪ੍ਰੋਗਰਾਮ ਸੁਣਿਆ, ਬੜੇ ਚਿਰਾਂ ਬਾਅਦ ਜਦੋਂ ਸ਼ਾਮ ਨੂੰ ਪੰਜਾਬੀ ਪ੍ਰੋਗਰਾਮ ਕਰਦੇ ਸੀ ਉਦੋਂ ਮੈਂ ਸੁਣਦਾ ਹੁੰਦਾ ਸਾਂ, ਅਤੇ ਉਸ ਤੋਂ ਬਾਅਦ ਅੱਜ ਪਹਿਲੀ ਵਾਰੀ ਦੇਰ ਵਾਲਾ ਪ੍ਰੋਗਰਾਮ ਸੁਣਿਆ ਅਤੇ ਮੈਨੂੰ ਬੜਾ ਮਜ਼ਾ ਆਉਂਦਾ ਪਿਆ, ਅਤੇ ਬਹੁਤ ਚੰਗਾ ਲੱਗਦਾ ਪਿਆ। ਬੜੀ ਮਿਹਰਬਾਨੀ ਜਨਾਬ, ਪ੍ਰੋਗਰਾਮ ਨੂੰ ਲਾਈਕ ਕੀਤਾ ਜੀ ਸਾਰੇ, ਸੁਬਹਾਨ ਨੇ, ਮੁਹੰਮਦ ਹਫੀਜ਼ੁਰ ਰਹਿਮਾਨ ਨੇ, ਅਤੇ ਹੋਰ ਸਾਡੇ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤੇ ਨੇ ਉਹਨਾਂ ਸਾਰਿਆਂ ਨੇ ਸਾਡੇ ਪ੍ਰੋਗਰਾਮ ਨੂੰ ਲਾਈਕ ਕੀਤਾ। ਅਤੇ ਇੱਕ ਫਿਲਮ ਹੈਗੀ ਸੀ ਹੀਰ ਰਾਂਝਾ ਆਪਣੇ ਜ਼ਮਾਨੇ ਦੀ, ਔਰ ਹਰ ਜ਼ਮਾਨੇ ਦੀ, ਮਤਲਬ ਐਵਰਗ੍ਰੀਨ ਫਿਲਮ ਹੈ, ਹਮੇਸ਼ਾ ਸਦਾਬਹਾਰ ਫਿਲਮ ਹੈ, ਜਦੋਂ ਕਦੇ ਵੀ ਉਹਦੇ ਗਾਣੇ ਸੁਣ ਲਵੋ, ਜਦੋਂ ਕਦੇ ਵੀ ਉਹਨੂੰ ਵੇਖ ਲਵੋ, ਤਾਂ ਬੜੇ ਚੰਗਾ ਲੱਗਦਾ। ਉਹਦੇ ਵਿੱਚ ਬੜੇ ਬੜੇ ਸੋਹਣੇ ਡਾਇਲੋਗ, ਅਹਿਮਦ ਰਾਈ ਦਾ ਕਲਾਮ ਉਹਦੇ 'ਚ ਸ਼ਾਮਿਲ, ਉਹਦੇ ਗਾਣੇ ਜਿਹੜੇ ਨੇ, ਉਸ ਤੋਂ ਬਾਅਦ ਜਿਹੜੀ ਇਹ ਮੇਰਾ ਖਿਆਲ ਕਿ ਹਾਂ ਖਿਆਲ ਨਹੀਂ ਕਨਫਰਮ ਹੈ, ਖਵਾਜਾ ਖੁਰਸ਼ੀਦ ਅਨਵਰ ਦਾ ਮਿਊਜ਼ਿਕ, ਮੈਡਮ ਮਲਕਤ ਰਨਮ ਨੂਰ ਜਾਂ, ਅਤੇ ਉਸ ਤੋਂ ਬਾਅਦ ਆਇਰੀਨ ਪ੍ਰਵੀਨ, ਅਤੇ ਉਸ ਤੋਂ ਬਾਅਦ ਮੁਨੀਰ ਹੁਸੈਨ, ਇਹਨਾਂ ਦੀਆਂ ਆਵਾਜ਼ਾਂ 'ਚ ਗਾਣੇ ਵੀ ਨੇ। ਅਤੇ ਫਿਲਮ ਦੇ ਵਿੱਚ ਰਾਂਝੇ ਦਾ ਕਿਰਦਾਰ ਤੁਹਾਨੂੰ ਪਤਾ ਯਾਦ ਨਹੀਂ ਕੀਤਾ ਸੀ, ਅਤੇ ਮਨੋਹਰ ਜ਼ਰੀਫ ਨੇ ਬੜੇ ਹਾਸੇ ਗੇਡੇ ਲਾਏ ਸੀ, ਖੇੜੇ ਦਾ ਕਿਰਦਾਰ ਕੀਤਾ ਸੀ। ਉਹ ਇੱਕ ਡਾਇਲੋਗ ਤੁਹਾਨੂੰ ਇਸ ਫਿਲਮ ਦਾ ਸੁਣਾਈਏ, ਉਸ ਤੋਂ ਬਾਅਦ ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਗਾਣਾ ਮੇਰੇ ਕੋਲ ਮੌਜੂਦ ਹੈ, ਉਹਨੂੰ ਸ਼ਾਮਿਲ ਕਰਾਂਗੇ। ਸਾਡੇ ਨਾਲ ਨਾਲ ਰਹਿਣਾ, ਵਿਹਲਾ ਦੱਸ ਮੈਂ, 1 ਵਜ ਕੇ ਹੋ ਗਏ ਨੇ 53 ਮਿੰਟ, ਅਤੇ 2 ਵਜੇ ਆਪਾਂ ਖਬਰਾਂ ਵੀ ਲਾਣੀਆਂ ਨੇ।
1: ਬੜੀ ਖੱਜਲ ਖੁਆਰੀ ਦੇ ਬਾਅਦ ਪਤਾ ਲੱਗਾ ਕਿ ਤੁਸੀਂ ਤੇ ਡੇਰੇ ਕਾਲੇ ਬਾਗ ਚ ਲਾਏ ਨੇ, ਤੇ ਅਸੀਂ ਤੁਹਾਨੂੰ ਮਰੂਦਾਂ ਦੇ ਬਾਗ ਚ ਲੱਭਦੇ ਫਿਰਨੇ ਸਾਂ।
2: ਕੌਣ ਹੈ ਤੂੰ ਤੇ ਇਸ ਬੇਮੁਰਾਦ ਨੂੰ ਨਾਲ ਕਿਉਂ ਲੈ ਕੇ ਆਇਆ?
1: ਜੋਗੀ ਜੀ ਮੈਨੂੰ ਹੋਰ ਬਦਦੁਆ ਨਾ ਦਿਓ, ਜਿਸ ਵੇਲੇ ਦੀ ਤੁਸੀਂ ਬਦਦੁਆ ਦਿੱਤੀ ਹੈ ਮੇਰੇ ਦਿਲ ਨੂੰ ਘੇਰੇ ਪੈ ਪੈਂਦੇ ਨੇ।
2: ਹੋਰ ਫਕੀਰਾਂ ਤੇ ਹੱਸ, ਅੱਗੇ ਕੀ ਹੋਇਆ, ਅੱਗੇ ਕੀ ਹੋਵੇਗਾ?
1: ਪਰ ਹੁਣ ਤਾਂ ਮੈਂ ਤੁਹਾਡੇ ਪੈਰ ਫੜਨ ਆਈ ਹਾਂ, ਮੈਂ ਤਾਂ ਭੁੱਲ ਹੋ ਗਈ ਸੀ, ਮੈਨੂੰ ਮਾਫ਼ੀ ਦੇ ਦਿਓ।
3: ਤੇ ਮੈਨੂੰ ਕੋਈ ਤਵੀਜ਼ ਦੇ ਦਿਓ, ਕੋਈ ਧਾਗਾ ਦੇ ਦਿਓ, ਕੋਈ ਨਾਲਾ ਦੇ ਦਿਓ, ਕੋਈ ਪਰਾਂਦਾ ਦੇ ਦਿਓ। ਜੋਗੀ ਬਾਦਸ਼ਾਹ ਮੈਂ ਤੇ ਆਪਣੀ ਜਨਾਨੀ ਦੇ ਹੱਥੋਂ ਮਰਨ ਆਕਾ ਹੋ ਗਿਆ।
2: ਕੀ ਬਿਮਾਰੀ ਹੈ ਉਹਨੂੰ?
3: ਦੁਲੱਤੀਆਂ ਬੜੀਆਂ ਮਾਰਦੀ ਹੈ, ਬੇਸ਼ੱਕ ਮੇਰੀ ਹਮਸ਼ੀਰ ਕੋਲੋਂ ਪੁੱਛ ਲਵੋ, ਹੀਰ ਜੀ ਨੇ ਤਾਂ ਮੈਨੂੰ ਵੀਰ ਜੀ ਬਣਾ ਲਿਆ। ਜੋਗੀ ਬਾਦਸ਼ਾਹ ਕੋਈ ਇਹੋ ਜਿਹਾ ਤਵੀਜ਼ ਦਿਓ

0: ਵਿੱਕੀ ਮਿਰਚਾ ਲੈ ਕੇ ਆ, ਅਸੀਂ ਉਹਨਾਂ ਨੂੰ ਦਮ ਕਰਾਂਗੇ ਤੇ ਉਹਨਾਂ ਮਿਰਚਾਂ ਦੀ ਤੂੰ ਨਹੀਂ ਲੈਣੀ।
1: ਸਾਰੇ ਦਾ ਨਿੱਛਾ ਮਾਰਦਾ ਰਵਾਂ ਜੋਗੀ ਬਾਦਸ਼ਾਹ ਤੇ ਤੁਸੀਂ ਮੇਰੀ ਭਮੀਰੀ ਪਵਾਉਣ ਦੇ ਹੋ।
0: ਭਾਈ ਜਨਾਨੀ ਰਾਮ ਨਹੀਂ ਕਰਨੀ
1: ਜੋਗੀ ਬਾਦਸ਼ਾਹ, ਜਨਾਨੀ ਰਾਮ ਕਰਦੇ ਕਰਦੇ ਕਿਤੇ ਮੇਰਾ ਬੋਲੋ ਰਾਮ ਨਾ ਹੋ ਜਾਏ।
2: ਨਹੀਂ ਨਹੀਂ,
1: ਅੱਛਾ ਸਹਿਤੀ ਮੈਂ ਮਿਰਚਾਂ ਲੈਣ ਚੱਲਿਆ ਤੇ ਤੂੰ ਓਨੀ ਦੇਰ ਜੋਗੀ ਬਾਦਸ਼ਾਹ ਨੂੰ ਮਨਾ ਲੈ।
0: ਦੱਸ ਮੁਟਿਆਰੇ, ਅਸੀਂ ਤੇਰੇ ਲਈ ਕੀ ਕਰ ਸਕਦੇ ਹਾਂ?
3: ਮੈਂ ਆਪਣੇ ਦਿਲ ਦੀ ਮੁਰਾਦ ਪਾਉਣ ਆਈ ਹਾਂ।
0: ਕੀ ਹੈ ਤੇਰੇ ਦਿਲ ਦੀ ਮੁਰਾਦ?
3: ਅੱਲਾਹ ਵਾਲਿਓ, ਤੁਸੀਂ ਦਿਲਾਂ ਦਾ ਹਾਲ ਜਾਣਦੇ ਹੋ, ਮੈਂ ਕਰਮਾ ਸੜੀ ਕੀ ਦੱਸਾਂ?
0: ਹੁਣ ਤੂੰ ਕਰਮਾ ਸੜੀ ਨਹੀਂ, ਕਰਮਾ ਵਾਲੀ ਹੈ, ਮੁਰਾਦਾਂ ਵਾਲੀ ਹੈ। ਇਹਨਾਂ ਰੁੱਖਾਂ ਤੂੰ 15 ਕਦਮ ਅੱਗੇ ਚਲੀ ਜਾ, ਫੇਰ ਦੇਖ ਰੱਬ ਦਾ ਕ੍ਰਿਸ਼ਮਾ, ਅਸੀਂ ਤੇਰੇ ਲਈ ਦੁਆ ਕਰਾਂਗੇ।
3: ਚੰਗਾ ਜੋਗੀ ਜੀ।

ਐਵੇਂ ਮਨੋ ਮਨ ਨਾਲ ਨਾਲ ਸਾਡੇ ਦੇ ਨਾਲ ਨਾਲ ਤੁਹਾਡੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਵਸੀਮ ਹੈ ਮੈਂ ਤੁਹਾਡੇ ਨਾਲ ਚੈਨਲ ਸੁਣਦੇ ਪਏ ਜੇ ਤੁਸੀਂ ਰੇਡੀਓ ਪਾਕਿਸਤਾਨ ਲਾਹੌਰ ਦਾ FM 101 ਮੇਰਾ ਤੁਹਾਡਾ ਸਾਥ ਹੈਗਾ ਜੀ ਕਿੰਨੇ ਵਜੇ ਤੱਕ 3 ਵਜੇ ਤੱਕ ਅਤੇ ਜਨਾਬ ਫੇਮ ਦੇ ਵਿੱਚ ਇੱਕ ਅਸੀਂ ਸ਼ਾਮਿਲ ਕੀਤੀ ਸੀ ਪਹਿਲੀ ਵੀ ਚੋਰ ਦੀ ਮਾਂ ਦੇ ਕੋਠੀ 'ਚ ਮੂੰਹ ਇਹਦਾ ਕੀ ਮਤਲਬ ਇਹ ਸਾਨੂੰ ਇਹਦੇ ਬਾਰੇ 'ਚ ਕੋਈ ਹਾਲੇ ਤੱਕ ਜਵਾਬ ਨਹੀਂ ਮਿਲਿਆ ਅਤੇ ਅਗਰ ਤੁਹਾਨੂੰ ਇਹਦੇ ਬਾਰੇ 'ਚ ਪਤਾ ਤੁਸੀਂ ਸਾਨੂੰ ਦੱਸੋਗੇ ਅਤੇ ਗੱਲਾਂ ਪਤਾ ਹੋ ਰਹੀਆਂ ਸੀ ਜਨਾਬ ਮੇਲੇ ਠੇਲਿਆਂ ਦੀਆਂ ਅਤੇ ਮੇਲੇ ਠੇਲੇ ਦੇ ਨਾਲ ਨਾਲ ਗੱਲ ਇੰਨੀ ਹੈ ਕਿ ਜਿਹੜੇ ਬੱਚੇ ਨੇ ਉਹਨੂੰ ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਅਗਰ ਦੇਖਿਆ ਜਾਏ ਤਾਂ ਉਹ ਉਹਨਾਂ ਨੂੰ ਤਖਤੀਆਂ ਜਿਹੜੀਆਂ ਨੇ ਉਹ ਨਹੀਂ ਮਿਲਦੀਆਂ ਤਖਤੀਆਂ ਦੇ ਉੱਤੇ ਲਿਖਾਈ ਜਿਹੜੀ ਹੈ ਨਹੀਂ ਕਰਵਾਈ ਜਾਂਦੀ ਅਤੇ ਵੈਸੇ ਲਿਖਾਈ ਕਰਵਾਈ ਜਾਂਦੀ ਹੈ ਅਗਰ ਵੈਸੇ ਵੀ ਕਾਪੀਆਂ ਦੇ ਉੱਤੇ ਵੀ ਲਿਖਾਈ ਕਰਵਾਈ ਜਾਏ ਖਾਸ ਤੌਰ 'ਤੇ ਉਰਦੂ ਦੀ ਲਿਖਾਈ ਤਾਂ ਉਹ ਕਾਫੀ ਬਿਹਤਰ ਹੋ ਜਾਂਦੀ ਮਗਰ ਜਿਹੜੇ ਲੋਕ ਤਖਤੀ ਲਿਖਦੇ ਸੀ ਔਰ ਗਾਸ਼ਨੀ ਦੇ ਨਾਲ ਤਖਤੀ ਨੂੰ ਪੋਚਦੇ ਸੀ ਉਹਦੇ ਉੱਤੇ ਪੂਰਨੇ ਪਾਉਂਦੇ ਸੀ ਉਸਤਾਦ ਜੀ ਪੂਰਨੇ ਪਾ ਕੇ ਦਿੰਦੇ ਸੀ ਦੂਸਰੇ ਪਾਸੇ ਉਰਦੂ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਜਿਹੜੀ ਇਹ ਗਿਣਤੀ ਲਿਖੀ ਜਾਂਦੀ ਸੀ ਉਹ ਹੁਣ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਰਹੀਆਂ ਮਗਰ ਸਾਨੂੰ ਚਾਹੀਦਾ ਕਿ ਅਸੀਂ ਅਗਰ ਸਕੂਲ 'ਚ ਨਹੀਂ ਅਗਰ ਸਾਨੂੰ ਅਫੋਰਡ ਕਰ ਸਕਦੇ ਨਹੀਂ ਮੁਹੱਈਆ ਕਰ ਸਕਦੇ ਤਾਂ ਅਸੀਂ ਘਰ ਦੇ ਵਿੱਚ ਕੋਸ਼ਿਸ਼ ਕਰੀਏ ਕਿ ਜਨਾਬ ਬੱਚਿਆਂ ਨੂੰ ਅਸੀਂ ਤਖਤੀ ਦੇ ਉੱਤੇ ਲਿਖਣਾ ਸਿਖਾਈਏ ਉਹਦੇ ਨਾਲ ਇਹ ਹੁੰਦਾ ਕਿ ਖਤਾਸੀ ਜਿਹੜੀ ਹੈ ਨਾ ਉਹ ਆ ਜਾਂਦੀ ਹੈ ਬੜਾ ਖੂਬਸੂਰਤ ਹੋ ਜਾਂਦਾ ਉਹਨਾਂ ਦਾ ਜਿਹੜਾ ਲਿਖਣ ਦਾ ਲਿਖਾਈ ਜਿਹੜੀ ਹੈ ਉਹ ਖੂਬਸੂਰਤ ਹੋ ਜਾਂਦੀ ਹੈ ਅਤੇ ਜ਼ਰੂਰੀ ਹੈ ਕਿ ਬੱਚਿਆਂ ਦੀ ਜਿਹੜੀ ਲਿਖਾਈ ਦੇਖੋ ਸਾਡੇ ਸਾਹਮਣੇ 2-3 ਤਹਿਰੀਰਾਂ ਆਉਣਗੀਆਂ ਨਾ ਜਿਹਦੀ ਲਿਖਾਈ ਸੋਹਣੀ ਹੋਗੀ ਸਾਡੀ ਨਜ਼ਰ ਉਹਦੇ 'ਤੇ ਟਿਕ ਜਾਂਦੀ ਹੈ ਅਤੇ ਖੂਬਸੂਰਤੀ ਜਿਹੜੀ ਹੈ ਨਾ ਅੱਲਾਹ ਤਾਲਾ ਨੂੰ ਵੀ ਪਸੰਦ ਹੈ ਅਤੇ ਸਾਨੂੰ ਚਾਹੀਦਾ ਕਿ ਅਸੀਂ ਹਰ ਚੀਜ਼ ਦੇ ਜਿੱਥੇ ਅਸੀਂ ਖੂਬਸੂਰਤੀ ਤਲਾਸ਼ ਕਰਦੇ ਹਾਂ ਉੱਥੇ ਸਾਨੂੰ ਲਿਖਾਈ ਦੇ ਵਿੱਚ ਵੀ ਖੂਬਸੂਰਤੀ ਆਉਣੀ ਨਜ਼ਰ ਆਉਣੀ ਚਾਹੀਦੀ ਹੈ ਬੱਚਿਆਂ ਦੇ ਵਾਸਤੇ ਜਿਹੜੀ ਨਾ ਅੱਜ ਕੱਲ੍ਹ ਲੋਕ ਕਹਿੰਦੇ ਜਨਾਬ ਤੁਸੀਂ ਤਖਤੀਆਂ ਦੀਆਂ ਗੱਲਾਂ ਕਰਦੇ ਪਏ ਜੇ ਬੱਚੇ ਟੈਬ ਦੇ ਉੱਤੇ ਅਤੇ ਮੋਬਾਈਲ ਦੇ ਉੱਤੇ ਪਿੱਛੇ ਕਿਤੇ ਹਟਦੇ ਨਹੀਂ ਅਤੇ ਬੱਚੇ ਜਿਹੜੇ ਨੇ ਉਹ ਸਾਰਾ ਦਿਨ ਉਹਨਾਂ ਨੂੰ ਵੇਖਦੇ ਰਹਿੰਦੇ ਨੇ ਮੋਬਾਈਲ ਦੇ ਉੱਤੇ ਗੇਮਾਂ ਸ਼ੇਮਾਂ ਦੇਖਦੇ ਰਹਿੰਦੇ ਨੇ ਨਾ ਸਿਰਫ ਬੱਚੇ ਬਲਕਿ ਜਿਹੜੇ ਵੱਡੇ ਲੋਕ ਨੇ ਉਹ ਵੀ ਮੋਬਾਈਲ ਦੇ ਉੱਤੇ ਸਕਰੀਨ ਟਾਈਮ ਉਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਅਤੇ ਸਕਰੀਨ ਟਾਈਮ ਵਧਣ ਦੇ ਨਾਲ ਸਾਡੀਆਂ ਅੱਖਾਂ ਦੇ ਕੁੱਕਰੇ ਪੈ ਜਾਂਦੇ ਨੇ ਕਹਿੰਦੇ ਨੇ ਕੁੱਕਰੇ ਪੈ ਗਏ ਨੇ ਅੱਖਾਂ ਸੁਰੂ ਹੋ ਜਾਂਦੀਆਂ ਨੇ ਅਤੇ ਇਸ ਵਾਸਤੇ ਨਾ ਕੁੱਕਰਿਆਂ ਤੋਂ ਬਾਜ਼ਾਰ ਵਾਸਤੇ ਜ਼ਰੂਰੀ ਹੈ ਕਿ ਅਸੀਂ ਸਕਰੀਨ ਟਾਈਮ ਘੱਟ ਕਰੀਏ ਯਾਨੀ ਮੋਬਾਈਲ ਨੂੰ ਅਸੀਂ ਥੋੜ੍ਹਾ ਤੋਂ ਥੋੜ੍ਹਾ ਵੇਖੀਏ ਅਗਰ ਉਹਨੂੰ ਅਸੀਂ ਸਕਰੋਲ ਕਰਦੇ ਪਏ ਘੁਮਾਉਣੇ ਪਏ ਹਾਂ ਤਾਂ ਸਾਨੂੰ ਚਾਹੀਦਾ ਕਿ ਅਸੀਂ ਥੋੜ੍ਹੇ ਰਸਤੇ ਵਾਸਤੇ ਥੋੜ੍ਹੀ ਦੇਰ ਵਾਸਤੇ ਵੇਖੀਏ ਕਿਉਂਕਿ ਉਹਦੇ ਵਿੱਚ ਸਿਸਟਮ ਐਸਾ ਐਸੀ ਪ੍ਰੋਗਰਾਮਿੰਗ ਹੈ ਕਿ ਅਸੀਂ ਹਰ ਰੀਲ ਨੂੰ ਹਰ ਵੀਡੀਓ ਨੂੰ ਕਹਿੰਦੇ ਹਾਂ ਇਹ ਆਖਰੀ ਹੈ ਉਸ ਤੋਂ ਬਾਅਦ ਫਿਰ ਉਹਨੇ ਉੱਤੇ ਕਰ ਦਿੰਦੇ ਹਾਂ ਫਿਰ ਅਗਲੀ ਵੇਖਦੇ ਹਾਂ ਫਿਰ ਅਗਲੀ ਵੇਖਦੇ ਹਾਂ ਫਿਰ ਅਗਲੀ ਵੇਖਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ 10-15 ਮਿੰਟ ਵੇਖਾਂਗੇ ਅਤੇ ਮਗਰ ਜਦੋਂ ਅਸੀਂ ਟਾਈਮ ਵੇਖਦੇ ਹਾਂ ਤਾਂ ਘੰਟਾ 2 ਘੰਟੇ ਲੰਘ ਚੁੱਕੇ ਹੁੰਦੇ ਨੇ ਅਤੇ ਟਾਈਮ ਦਾ ਵੀ ਜ਼ਿਆ ਹੈ ਅਤੇ ਉਸ ਤੋਂ ਬਾਅਦ ਅੱਖਾਂ ਦਾ ਵੀ ਸਿਹਤ ਦਾ ਵੀ ਜ਼ਿਆ ਹੈ ਅਤੇ ਉਹਦੇ ਨਾਲ ਨਾਲ ਹੁੰਦਾ ਕਿ ਸਾਨੂੰ ਡਿਪਰੈਸ਼ਨ ਵੀ ਹੋ ਜਾਂਦਾ ਅਸੀਂ ਉਦਾਸ ਵੀ ਹੋ ਜਾਂਦੇ ਅਤੇ ਸਾਨੂੰ ਨਾ ਸਾਡੇ ਜਿਸਮ ਵਿੱਚ ਜਿਹੜੀ ਹੈ ਨਾ ਉਦਾਸੀ ਪੈਦਾ ਹੋ ਜਾਂਦੀ ਹੈ ਔਰ ਬੇਜ਼ਾਰੀ ਪੈਦਾ ਹੋ ਜਾਂਦੀ ਹੈ ਕੰਮ ਕਰਨ ਦਾ ਜੀ ਨਹੀਂ ਕਰਦਾ ਵੈਸੇ ਸਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਦਿਲ ਕਰਦਾ ਕਿ ਵਿਹਲੇ ਹੀ ਬੈਠੇ ਰਹੋ ਇੱਥੇ ਬੈਠੇ ਰਹੋ ਉੱਥੇ ਬੈਠੇ ਰਹੋ ਇੱਥੇ ਗੱਪਾਂ ਮਾਰ ਉੱਥੇ ਗੱਪਾਂ ਮਾਰ ਕੰਮ ਕਰਨਾ ਪਵੇ ਕਹਿੰਦੇ ਤੈਨੂੰ ਮੈਂ ਜਦੋਂ ਕੰਮ ਕਰਨ ਦਾ ਕਹਿੰਦਾ ਤੈਨੂੰ ਮੌਤ ਪੈਂਦੀ ਹੈ ਠੀਕ ਹੈ ਨਾ ਇਸ ਤਰ੍ਹਾਂ ਦਾ ਸੀਨ ਵੀ ਕਦੇ ਕਦੇ ਹੋ ਜਾਂਦਾ ਉਸ ਤੋਂ ਬਾਅਦ ਕੁਝ ਲੋਕ ਕਹਿੰਦੇ ਨੇ ਕੰਮ ਕਰਨਾ ਤਾਂ ਜਵਾਨ ਕੀ ਮੌਤ ਹੈ ਮਤਲਬ ਤੀਲਾ ਤੋੜਨ ਨੂੰ ਤਿਆਰ ਨਹੀਂ ਹੈਗਾ ਇਸ ਵਾਸਤੇ ਅਗਰ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਇਸ ਤਰ੍ਹਾਂ ਕਰਾਂਗੇ ਕਿ ਤੀਲਾ ਵੀ ਨਹੀਂ ਤੋੜਨਾ ਅਤੇ ਅਸੀਂ ਕੰਮ ਵੀ ਨਹੀਂ ਕਰਨਾ ਅਤੇ ਅਸੀਂ ਬਿਲਕੁਲ ਬੈਠੇ ਰਹਿਣਾ ਅਤੇ ਅਸੀਂ ਤਰੱਕੀ ਨਹੀਂ ਕਰ ਸਕਦੇ ਅਸੀਂ ਆਪਣੇ ਇੱਥੋਂ ਤੱਕ ਕਿ ਅਸੀਂ ਆਪਣੇ ਖਰਚੇ ਵੀ ਨਹੀਂ ਚਲਾ ਸਕਾਂਗੇ ਅਤੇ ਜ਼ਰੂਰੀ ਹੈ ਕਿ ਕੰਮਕਾਜ ਕੀਤਾ ਜਾਏ ਜਿਹੜੇ ਲੋਕ ਮੇਰਾ ਪ੍ਰੋਗਰਾਮ ਸੁਣਦੇ ਪਏ ਨੇ ਉਹ ਸਾਰੇ ਮਾਸ਼ਾਅੱਲਾ ਬੜੇ ਜ਼ਬਰਦਸਤ ਤਰੀਕੇ ਨਾਲ ਕੰਮਕਾਜ ਕਰਦੇ ਨੇ ਅਤੇ ਉਦੋਂ ਜਦੋਂ ਉਹਨਾਂ ਦਾ ਦਿਲ ਕਰਦੇ ਤਾਂ ਫਿਰ ਟੱਬਰ ਵੀ ਖਾ ਜਾਂਦੇ ਨੇ ਅਤੇ ਡਕਾਰ ਵੀ ਨਹੀਂ ਮਾਰਦੇ ਓਕੇ ਪ੍ਰੋਗਰਾਮ ਦੇ ਵਿੱਚ ਅਸੀਂ ਮਦਰ ਸ਼ਾਹ ਦੀ ਆਵਾਜ਼ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜੇ ਰਾਈ ਦੀ ਆਵਾਜ਼ ਪ੍ਰੋਗਰਾਮ 'ਚ ਸ਼ਾਮਿਲ ਨਾ ਹੋਵੇ ਮੁਹੰਮਦ ਸ਼ਹਾਦ ਮੇਰੇ ਭਰਾ ਮੁਹੰਮਦ ਸ਼ਹਾਦ ਦੀ ਕਾਲ ਆਈ ਸੀ ਕਹਿੰਦੇ ਜੀ ਕੋਈ ਸੜਦਾ ਹੈ ਤੇ ਸੜੇ ਦਿਲਦਾਰ ਜਵਾਨੀਆਂ ਮਾਨੇ ਤੇ ਮੈਂ ਇਹ ਗਾਣਾ ਲਾ ਦਿਓ ਕੋਈ ਸੜਦਾ ਏ ਤੇ ਸੜੇ ਕੋਈ ਮਰਦਾ ਏ ਤੇ ਮਰੇ ਆਏ ਹੈ ਕੋਈ ਸੜਦਾ ਏ ਤੇ ਸੜੇ ਪਿਆਰ ਨਾਲ ਆਇਆ ਹੈ ਅਤੇ ਜਨਾਬ ਵੇਖਾਂਗੇ ਗਾਣਾ ਲੱਭ ਗਿਆ ਅਤੇ ਕੋਸ਼ਿਸ਼ ਕਰਾਂਗੇ ਲਾਉਣ ਦੀ ਮੁਹੰਮਦ ਸ਼ਹਾਦ ਕਿਆ ਮਾਂ ਅਤੇ ਮੁਹੰਮਦ ਸ਼ਹਾਦ ਅਗਰ ਲਾਈਵ ਕਾਲ ਹੁੰਦੀ ਨਾ ਤਾਂ ਮੁਹੰਮਦ ਸ਼ਹਾਦ ਕੋਲ ਅਸੀਂ ਡਾਇਲੋਗ ਜ਼ਰੂਰ ਸੁਣਦੇ ਡੋਲੀ ਤੋਂ ਹੱਥ ਚੁੱਕ ਲੈ ਜਗੀਰਦਾਰਾ ਜਿੰਨਾ ਪੈਰਾਂ ਦੇ ਭਰਾ ਜਿੰਦਾ ਉਹਨਾਂ ਦੀ ਡੋਲੀ ਨੂੰ ਕੋਈ ਹੱਥ ਨਹੀਂ ਲਾ ਸਕਦਾ ਠੀਕ ਹੋ ਗਿਆ ਨਾ ਵਜ਼ੀਰ ਅਬਲ ਦਾ ਡਾਇਲੋਗ ਸੁਣਾਤਾ ਜਨਾਬ ਕਿਆ ਬਾਤ ਮੁਹੰਮਦ ਸ਼ਹਾਦ ਦੀ ਅਤੇ ਇਸ ਵੇਲੇ ਤੁਹਾਨੂੰ ਰਾਈ ਦੀ ਆਵਾਜ਼ ਸੁਣਾਉਂਦੇ ਹਾਂ ਅਤੇ ਰਾਈ ਦੀ ਆਵਾਜ਼ ਨੂੰ ਸੁਣੋ ਇੰਜੋਏ ਕਰੋ ਅਤੇ ਇਹਦੇ ਨਾਲ ਹੀ ਇੱਕ ਬੜਾ ਸੋਹਣਾ ਜਿਹਾ ਗਾਣਾ ਵੀ ਮੇਰੇ ਕੋਲ ਮੌਜੂਦ ਹੈ ਉਹਨੂੰ ਵੀ ਮੈਂ ਲਾਵਾਂਗਾ ਅਤੇ ਤੁਹਾਡੀਆਂ ਹੋਰ ਕਾਲਾਂ ਤੋਂ ਮੁਰਾਦ ਹੈ ਕਿ ਤੁਹਾਡੇ ਪੈਗਾਮ ਹੋਰ ਮੇਰੇ ਤੱਕ ਪਹੁੰਚਣਗੇ ਉਹਨਾਂ ਨੂੰ ਉਸ ਤੋਂ ਬਾਅਦ ਪ੍ਰੋਗਰਾਮ ਸ਼ਾਮਿਲ ਕਰਾਂਗੇ ਗੱਲਾਂ ਪਤਾ ਢੇਰ ਸਾਰੀਆਂ ਸੁਣਦੇ ਰਹੋ FM 101 ਦੇ ਸੁਲਤਾਨ ਰਾਈ ਮੇਰਾ ਖਿਆਲ ਹੈ ਕਿ ਤੁਹਾਨੂੰ ਸਮਝ ਨਹੀਂ ਇੱਕ ਵਾਰੀ ਫਿਰ ਮੈਂ ਤੁਹਾਡੇ ਵਾਸਤੇ ਪਲੇ ਕਰਨ ਲੱਗਾ
ਓਕੇ ਜੀ, 20 ਸਾਲਾਂ ਤੱਕ ਕੋਈ ਮੇਲਾ ਨਹੀਂ ਲੱਗੇਗਾ। ਮਰਮਰ ਐਫ ਐਮ ਪਾਕਿਸਤਾਨ ਤੁਹਾਡੇ ਨਾਲ ਨਾਲ, ਤੂੰ ਮਿਲੇ ਕਦੇ ਕਦੀ, ਸਬਬ ਕੀ ਏ, ਮੈਂ ਤੇਰੇ ਬਗੈਰ ਰਹਿ ਨਹੀਂ ਸਕਦੀ। ਗੜੀ ਚਲਾ ਦੇ ਮੈਂ ਹਾਲ, ਗੜੀ ਚਲਾ ਲਈਏ ਆਰਾਮ ਨਾਲ, ਆਓ ਜਵਾਕਾਂ ਦਾ ਖਿਆਲ ਰੱਖਣਾ ਹੈਗਾ।

मैं तेरे बगैर रह नहीं सकती। हाँ आवाज मैडम अलगत नूर जान थी और पेशकश एफएम अनुमान लॉटिशन दी। इस प्रोग्राम के तुहाडे वास्ते असीं सदाबहार गीत पेश करते हैं, जिहड़े गाने तुहानूं कितों नहीं सुनन नूं मिलते साढ़े इस प्रोग्राम के तुहाडे वास्ते पेश किए जाते हैं। प्रोग्राम नूं लाइक किया रियाज भट्टी होरां ने। रियाज भट्टी शहजादा मेरा भरा बड़े देर बाद आया, मैं इन्नी देर क्यों करते तो सारा प्रोग्राम लंघ गया। मोहम्मद अरशद गोंदल ने प्रोग्राम लाइक किया, सारिम सुबान ने प्रोग्राम लाइक किया, मोहम्मद हफीजुर रहमान पक्कर तो, रेहाना खान पक्कर तो, अब्दुल रहमान साढ़े प्रोग्राम शामिल होए ने, उस्मान अली ने प्रोग्राम नूं लाइक किया, मुहम्मद हमजा खेमता ने प्रोग्राम पसंद किया, अहमदुल्ला मालाखेल ने प्रोग्राम पसंद किया, कुछ तुहाडे पैगाम मेरे तक पहुँचे ने, ते लुबना महमूद जी कहिंदियां ने की हाल है तुहाडा जी, बिल्कुल ठीक है शुक्र अल्लाह दा। ते उस्मान अली दा पैगाम साढ़े तक पहुँचे है, ते उहदे नाल नाल साडे प्रोग्राम दे शामिल ने जनाब रियाज भट्टी, ते उहनां ने प्रोग्राम नूं पसंद किया, ते जुगनू जूनियर प्रोग्राम शामिल ने, उहदे नाल नाल गुल यासिन नाद ने, दिलशी रेडियो लिसनर क्लब मुल्तान ਵੱਲੋਂ ਸਾਨੂੰ ਕਿਹਾ ਗੁਲ ਯਾਸੀਨ ਨਾਜ਼ ਐਮ ਹਫੀਜ਼ ਔਰ ਰਹਿਮਾਨ ਪੱਕਰ ਤੋਂ, ਫੌਜੀ ਅਸਲਮ ਐਮ ਇਕਬਾਲ ਸਕਰਦੂਗਾ, ਖਸੂਸੀ ਖਲੂਸ ਭਰਿਆ ਅਤੇ ਮੁਹੱਬਤ ਭਰਿਆ ਸਲਾਮ ਕਬੂਲ ਕਰੋ, ਤੁਹਾਡਾ ਸਲਾਮ ਪਹੁੰਚ ਗਿਆ ਜੀ, ਵਾਲਕਮ ਸਲਾਮ। ਉਸ ਤੋਂ ਬਾਅਦ ਜਿਗਨੂ ਜੂਰ ਨੇ ਸਾਨੂੰ ਤਾਲੀਆਂ ਵਜਾਉਂਦੀਆਂ ਫੋਟੋ ਘੱਲੀ ਹੈ, ਅਤੇ ਉਹਦੇ ਨਾਲ ਨਾਲ ਇਸ ਤੋਂ ਬਾਅਦ ਸਾਡੇ ਪੰਜਾਬ ਦੇ ਸ਼ਾਮਿਲ ਨੇ ਅਬਦੁਲ ਰਹਿਮਾਨ। ਜਨਾਬ ਰਜ਼ਾ ਭਾਈ ਅੱਜ ਕਿੰਨੇ ਮਸਰੂਫ ਜੇ? ਨਹੀਂ ਜਨਾਬ ਕੋਈ ਮੈਸੇਜ ਵੀ ਨਹੀਂ ਆਇਆ। ਸਲਾਮ ਜਨਾਬ, ਸਲਾਮ ਪੇਸ਼ ਕਰਦੇ ਹਾਂ ਤੁਹਾਨੂੰ। ਓਕੇ ਜੀ ਅਬਦੁਲ ਰਹਿਮਾਨ, ਤੁਸੀਂ ਰਜ਼ਾ ਭਾਈ ਨੂੰ ਸਲਾਮ ਪੇਸ਼ ਕਰ ਦਿੱਤਾ। ਰਜ਼ਾ ਭਾਈ ਵਾਕਈ ਗੈਬ ਨੇ ਅੱਜ ਅਬਦੁਲ ਫਿਰ ਸਾਡੇ ਪ੍ਰੋਗਰਾਮ ਸ਼ਾਮਿਲ ਨੇ, ਅਤੇ ਇਹਦੇ ਨਾਲ ਨਾਲ ਸਾਡੇ ਪੰਜਾਬ ਦੇ ਵਿੱਚ ਅਲੀ ਅਹਿਮਦ ਬਾਊ ਕਸੂਰ ਤੋਂ ਸ਼ਾਮਿਲ ਨੇ, ਮੁਬਸ਼ਰ ਕਸੂਰ ਤੋਂ ਸ਼ਾਮਿਲ ਨੇ, ਪ੍ਰੋਗਰਾਮ ਨੂੰ ਪਸੰਦ ਕਰਦੇ ਪਏ ਨੇ ਔਰ ਕਹਿੰਦੇ ਪਏ ਨੇ ਕਿ ਜੀ ਤੁਹਾਡੇ ਪ੍ਰੋਗਰਾਮ ਦੀ ਜਿਹੜੀ ਬੁਝਾਰਤ ਹੈ ਉਹਦੇ ਬਾਰੇ 'ਚ ਅਸੀਂ ਕੋਸ਼ਿਸ਼ ਕਰਦੇ ਪਏ ਕਿ ਅਸੀਂ ਉਹਦਾ ਜਵਾਬ ਤੁਹਾਨੂੰ ਜਲਦੀ ਤੋਂ ਜਲਦੀ ਦੇ ਦੇਈਏ। ਬੜੀ ਮਿਹਰਬਾਨੀ ਜਨਾਬ, ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੇ, ਅਤੇ ਪ੍ਰੋਗਰਾਮ ਦੇ ਵਿੱਚ ਡਾਇਲੋਗ ਤੁਹਾਡੀ ਪਸੰਦ ਦੇ ਡਾਇਲੋਗ ਵੀ ਸ਼ਾਮਿਲ ਕੀਤੇ ਜਾ ਰਹੇ ਨੇ ਔਰ ਇੱਕ ਫਰਮਾਇਸ਼ ਪ੍ਰੋਗਰਾਮ 'ਚ ਸ਼ਾਮਿਲ ਕਰਨ ਲੱਗੇ ਹਾਂ। ਅਤੇ ਜਨਾਬ ਇਸ ਤੋਂ ਪਹਿਲੇ ਕਿ ਅਸੀਂ ਚੱਲੀਏ ਅੱਗੇ ਫਰਮਾਇਸ਼ ਵੱਲ, ਅਤੇ ਹਨੀਫ ਡਰਾਈਵਰ ਨੇ ਕਿਹਾ ਜੀ ਕਿ ਸਾਡੀ ਵੀ ਇਹੋ ਹੀ ਫਰਮਾਇਸ਼ ਜਿਹੜੀ ਤੁਸੀਂ ਫਰਮਾਇਸ਼ ਲਾਓਗੇ। ਅਤੇ ਹਨੀਫ ਜੀ ਬੜੀ ਮਿਹਰਬਾਨੀ, ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਜੇ, ਕਹਿੰਦੇ ਜੀ ਜਲਦੀ ਜਲਦੀ ਕੋਲਾਂ ਦੇ ਮੂੰਹ ਖੋਲ ਦਿਓ, ਆਹ ਕੋਲਾਂ ਦੇ ਮੂੰਹ ਵੀ ਖੋਲ ਦੇਵਾਂਗੇ ਅਤੇ ਦੇਗਾਂ ਦੇ ਮੂੰਹ ਵੀ ਖੋਲ ਦੇਵਾਂਗੇ ਸ਼ਹਿਜ਼ਾਦੇ। ਓਕੇ ਜਨਾਬ, ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਇੱਕ ਹੋਰ ਖੂਬਸੂਰਤ ਗਾਣੇ ਵੱਲ। ਇਹ ਫਰਮਾਇਸ਼ ਹੈਗੀ ਜੀ ਉਸਤਾਦ ਜੀਰੇ ਦੀ, ਅਤੇ ਇਹਨਾਂ ਨੇ ਕਿਹਾ ਜੀ ਕਿ ਗਾਣਾ ਡੈਡੀਕੇਟ ਹਨੀਫ ਡਰਾਈਵਰ ਨੂੰ, ਜ਼ੈਨਬ ਅਰਸ਼ਦ ਨੂੰ ਸਾਡੀ ਬੜੀ ਅੱਛੀ ਆਰਜੇ ਨੇ, ਅਤੇ ਸ਼ਹਿਜ਼ਾਦ ਨੂੰ, ਮੁਹੰਮਦ ਸ਼ਹਿਜ਼ਾਦ ਨੂੰ ਇਹ ਗਾਣਾ ਜਿਹੜਾ ਨਾ ਤੁਸੀਂ ਡੈਡੀਕੇਟ ਕਰਨਾ, ਅਤੇ ਜਨਾਬ ਤੁਹਾਡੇ ਪਸੰਦ, ਅਤੇ ਇਹ ਖੂਬਸੂਰਤ ਗਾਣਾ ਰੂਨਾ ਲੈਲਾ ਦੀ ਆਵਾਜ਼ ਵਿੱਚ ਅਸੀਂ ਪ੍ਰੋਗਰਾਮ ਸ਼ਾਮਿਲ ਕਰਨ ਲੱਗੇ ਹਾਂ। ਸੁਣਦੇ ਰਹੋ ਕਿਧਰ ਜਾਣਾ, ਵਨ ਓਵਰ ਐਫ ਐਮ ਪਾਕਿਸਤਾਨ, ਆਪਣੇ ਆਰਜੇ ਵਸੀਮ ਅਹਿਮਦ ਦੇ ਨਾਲ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਲੋ ਜਨਾਬ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਚ ਹਾਜ਼ਰ ਤੇ ਕੁਝ ਹੋਰ ਪੈਗਾਮ ਮੇਰੇ ਤੱਕ ਕੱਪੜੇ ਨੇ ਤੇ ਇਹਨਾਂ 'ਚ ਸ਼ਾਮਿਲ ਨੇ ਜਨਾਬ ਰਕਸ਼ਨਦਾਰੀ ਔਰ ਕੈਸਰਾਰੀ ਔਰ ਹੁਮੈਰਾ ਗੁਲਬਗ ਤੋਂ ਉਹਨਾਂ ਦੀ ਭੈਣ ਹੁਮਾ ਵੀ ਪ੍ਰੋਗਰਾਮ ਨੂੰ ਸੁਣਦੀਆਂ ਪਈਆਂ ਨੇ ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਬੜਾ ਜ਼ਬਰਦਸਤ ਅਤੇ ਬੜਾ ਮਜ਼ਾ ਆ ਰਿਹਾ ਜਿਹੜੇ ਗਾਣੇ ਤੁਸੀਂ ਪਲੇ ਕਰਦੇ ਪਏ ਜੇ ਬਾਕੀ ਕਿਤੇ ਨਹੀਂ ਸਾਨੂੰ ਮਿਲਦੇ ਔਰ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਹਾਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਈਏ ਪ੍ਰੋਗਰਾਮ ਤੁਹਾਡਾ ਲੱਗੇ ਅਤੇ ਅਸੀਂ ਇਹਨੂੰ ਇੰਜੋਏ ਕਰ ਸਕੀਏ ਬਹੁਤ ਸ਼ੁਕਰੀਆ ਜਨਾਬ ਇਸ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਫਿਆਜ਼ ਕਸੂਰ ਤੋਂ ਇਹਨਾਂ ਨੇ ਕਿਹਾ ਜੀ ਪ੍ਰੋਗਰਾਮ ਤੁਹਾਡਾ ਸੁਣਦੇ ਪਏ ਹਾਂ ਕਸੂਰ ਦੇ 'ਚ ਬਹਿ ਕੇ ਤਾਂ ਬੜਾ ਮਜ਼ਾ ਆਉਂਦਾ ਪਿਆ ਅਤੇ ਕੁਝ ਬੱਦਲ ਆਉਂਦੇ ਪਏ ਨੇ ਅਤੇ ਕੁਝ ਬੱਦਲ ਜਾਂਦੇ ਪਏ ਨੇ ਅਤੇ ਤੁਹਾਡੀਆਂ ਗੱਲਾਂ ਸੁਣ ਕੇ ਬੜਾ ਲੁਤਫ ਉਠਾਉਣੇ ਪਏ ਹਾਂ ਅਤੇ ਇਹਨਾਂ ਨੇ ਕਿਹਾ ਜੀ ਕਿ ਜਦੋਂ ਸਾਨੂੰ ਗੁੱਸਾ ਆਉਂਦਾ ਨਾ ਅਤੇ ਅਸੀਂ ਆਪਣੇ ਆਪ ਨਾਲ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਆਪ ਨੂੰ ਸਮਝਾ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਸਾਡਾ ਗੁੱਸਾ ਜਿਹੜਾ ਨਾ ਉਹ ਲੱਥ ਜਾਂਦਾ ਕਿ ਆਹ ਬਾਤ ਜਨਾਬ ਬਾਕੀ ਬੜੀ ਮਸ਼ਹੂਰ ਗੱਲ ਹੈ ਕਿ ਲੋਕ ਕਹਿੰਦੇ ਨੇ ਕਿ ਅਗਰ ਤੁਹਾਨੂੰ ਗੁੱਸਾ ਆਇਆ ਹੋਵੇ ਨਾ ਤਾਂ ਤੁਸੀਂ ਆਪਣੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਗਏ ਨਾ ਆਪਣਾ ਗੁੱਸਾ ਕੱਢ ਲਵੋ ਅਤੇ ਬੋਲ ਲਵੋ ਅਗਰ ਬੋਲਣਾ ਚਾਹੁੰਦੇ ਜੇ ਅਤੇ ਅਗਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਜੇ ਉਦਾਸੀ ਦਾ ਸ਼ਿਕਾਰ ਜੇ ਅਤੇ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਉੱਚੀ ਉੱਚੀ ਆਵਾਜ਼ 'ਚ ਹੱਸ ਵੀ ਸਕਦੇ ਜੇ ਉਹਦੇ ਨਾਲ ਵੀ ਤੁਹਾਡਾ ਡਿਪਰੈਸ਼ਨ ਤੁਹਾਡੀ ਉਦਾਸੀ ਦੂਰ ਹੋ ਜਾਂਦੀ ਹੈ ਅਤੇ ਤਬੀਅਤ ਬਿਹਤਰ ਹੋ ਜਾਂਦੀ ਹੈ ਖੈਰ ਮੁਖਤਲਿਫ ਕਿਸਮ ਦੇ ਤਰੀਕੇ ਨੇ ਆਪਣੇ ਆਪ ਨੂੰ ਠੀਕ ਕਰਨ ਦੇ ਅਤੇ ਅਸਲ ਗੱਲ ਇਹ ਹੈ ਕਿ ਗੁੱਸਾ ਆਉਣਾ ਨਹੀਂ ਚਾਹੀਦਾ ਜੇ ਗੁੱਸਾ ਆਵੇ ਤਾਂ ਗੁੱਸੇ ਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ ਇਸ ਵੇਲੇ ਤੁਹਾਨੂੰ ਅਸੀਂ ਪਤਾ ਹੈ ਕਿ ਪ੍ਰੋਗਰਾਮ ਪੰਜਾਬੀ ਦਾ ਪ੍ਰੋਗਰਾਮ ਸੱਜਣ ਵੇਲੀ ਤੁਹਾਡੇ ਵਾਸਤੇ ਪੇਸ਼ ਕਰਦੇ ਪਏ ਹਾਂ ਅਤੇ ਪ੍ਰੋਗਰਾਮ ਅਸੀਂ ਡੈਡੀਕੇਟ ਕਰਦੇ ਹਾਂ ਕਿਹਨੂੰ ਮਦਰਸ਼ਾ ਨੂੰ ਅਤੇ ਮਦਰਸ਼ਾ ਦੀ ਆਵਾਜ਼ ਪ੍ਰੋਗਰਾਮ 'ਚ ਸ਼ਾਮਿਲ ਨਾ ਕਰੀਏ ਇਹ ਕਿਸ ਤਰ੍ਹਾਂ ਹੋ ਸਕਦਾ
2: ਉਹ ਫਤਿਹ ਪੁਰਜੋ ਉਹ ਲਿਓ ਸੀਜ਼ਨ ਉਹ ਅੱਜ ਮਦਰ ਟੱਬਰ ਖਾ ਜਾਵਾ ਤੇ ਦਿਗਾਰ ਨਹੀਂ ਮਾਰਾਂਗਾ ਉਹ ਫਤਿਹ ਪੁਰਜੋ ਉਹ ਲਿਓ ਸੀਜ਼ਨ ਉਹ ਅੱਜ ਮਦਰ ਟੱਬਰ ਖਾ ਜਾਵਾ ਤੇ ਦਿਗਾਰ ਨਹੀਂ ਮਾਰਾਂਗਾ
1: ਓਕੇ ਜਨਾਬ ਅੱਜ ਮੈਂ ਉਹਦਾ ਟੱਬਰ ਖਾ ਜਾਵਾਂ ਤਾਂ ਡਿਗਾਰ ਨਹੀਂ ਪਾ ਰਹੇਗਾ ਇਸ ਵਾਸਤੇ ਦੁਪਹਿਰ ਦਾ ਵੇਲਾ ਹੋ ਗਿਆ ਜਨਾਬ ਟੱਬਰ ਖਾਣ ਦੀ ਲੋੜ ਨਹੀਂ ਹੈਗੀ ਅਤੇ ਤੁਸੀਂ ਆਪਣਾ ਖਾਣਾ ਸ਼ਾਣਾ ਜਿਹੜਾ ਖਾ ਰਹੇ ਜੇ ਉਹ ਜ਼ਬਰਦਸਤ ਤਰੀਕੇ ਨਾਲ ਹੋ ਗਿਆ ਅਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਚੋਰ ਦੀ ਮਾਂ ਅਤੇ ਕੋਠੀ 'ਚ ਮੂੰਹ ਇਹਦਾ ਕੀ ਮਤਲਬ ਹੈ ਇਹਦੇ ਬਾਰੇ ਤੁਸੀਂ ਸਾਨੂੰ ਜਵਾਬ ਦਿਓ ਤਾਂ ਕਿ ਤੁਹਾਡੇ ਪੈਗਾਮ ਸਾਡੇ ਤੱਕ ਪਹੁੰਚਣ ਅਤੇ ਅਸੀਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਸਕੀਏ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਸਕੀਏ ਅਤੇ ਵੈਸੇ ਬੜੇ ਬੜੀਆਂ ਖਾਨਾਂ ਜਿਹੜੀਆਂ ਨੇ ਉਹ ਪੰਜਾਬੀ ਦੇ ਵਿੱਚ ਮਸ਼ਹੂਰ ਨੇ ਬੜੇ ਬੜੀਆਂ ਪਹੇਲੀਆਂ ਵੀ ਮਸ਼ਹੂਰ ਨੇ ਔਰ ਬੜੀਆਂ ਬੜੀਆਂ ਐਸੀਆਂ ਖੂਬਸੂਰਤ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਪੂਰੀ ਜ਼ਿੰਦਗੀ ਦਾ ਨਿਚੋੜ ਨਜ਼ਰ ਆਉਂਦਾ ਜਿਵੇਂ ਕਿ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲੀਆਂ ਪੈਂਦੀਆਂ ਨੇ ਮਤਲਬ ਕਿ ਜਦੋਂ ਅਸੀਂ ਗੰਢ ਮਾਰਦੇ ਹਾਂ ਕਿਸੇ ਚੀਜ਼ ਨੂੰ ਅਤੇ ਉਸ ਹੱਥ ਨਾਲ ਗੰਢ ਮਾਰਦੇ ਹਾਂ ਉਹ ਇੰਨੀ ਕੁ ਜ਼ੋਰ ਦੀ ਅਸੀਂ ਗੰਢ ਮਾਰ ਦਿੰਦੇ ਹਾਂ ਕਿ ਉਹਨੂੰ ਜਦੋਂ ਖੋਲਣਾ ਹੁੰਦਾ ਅਤੇ ਫਿਰ ਸਾਨੂੰ ਆਪਣੇ ਦੰਦਾਂ ਦੇ ਨਾਲ ਉਹਨੂੰ ਖੋਲਣਾ ਪੈਂਦਾ ਮਤਲਬ ਐਸੀਆਂ ਗੱਲਾਂ ਜਿਹੜੀਆਂ ਅਸੀਂ ਆਪਣੇ ਹੱਥ ਨਾਲ ਐਸੀਆਂ ਗਲਤੀਆਂ ਕਿ ਅਸੀਂ ਕਰ ਪੈਂਦੇ ਆਪਣੇ ਆਪਣੇ ਆਪਣੇ ਆਪ ਐਸੀ ਗਲਤੀਆਂ ਕਰ ਪੈਂਦੇ ਹਾਂ ਕਿ ਇੰਨੀਆਂ ਸੰਗੀਨ ਗਲਤੀਆਂ ਕਰ ਪੈਂਦੇ ਹਾਂ ਜਾਂ ਅਸੀਂ ਗਲਤ ਫੈਸਲੇ ਕਰ ਪੈਂਦੇ ਹਾਂ ਕਿ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਨੂੰ ਆਪਣੇ ਦੁਬਾਰਾ ਤੋਂ ਜ਼ੋਰ ਲਾਉਣਾ ਪੈਂਦਾ ਯਾਨੀ ਹੱਥਾਂ ਦੇ ਕੀਤਾ ਹੋਇਆ ਜਿਹੜਾ ਕੰਮ ਹੈ ਉਹ ਸਾਨੂੰ ਮੂੰਹ ਦੇ ਨਾਲ ਦੰਦਾਂ ਦੇ ਨਾਲ ਉਹਨਾਂ ਨੂੰ ਖੋਲਣਾ ਪੈਂਦਾ ਅਤੇ ਇਸ ਵਾਸਤੇ ਉਸ ਚੀਜ਼ ਨੂੰ ਅਗਰ ਅਸੀਂ ਦੁਬਾਰਾ ਸਹੀ ਕਰਨਾ ਚਾਹੀਏ ਤਾਂ ਸਾਨੂੰ ਉਹਦੇ ਵਾਸਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਵਾਸਤੇ ਕਹਿੰਦੇ ਨੇ ਕਿ ਕੋਈ ਵੀ ਕਦਮ ਅਗਰ ਅਸੀਂ ਚੁੱਕੀਏ ਤਾਂ ਸੋਚ ਸਮਝ ਕੇ ਚੁੱਕਣਾ ਚਾਹੀਦਾ ਅਗਰ ਅਸੀਂ ਸੋਚਿਓ ਸਮਝਿਓ ਬਗੈਰ ਸਿਰਫ ਅਸੀਂ ਦਿਲ ਦੀਆਂ ਗੱਲਾਂ ਮੰਨੀਆਂ ਸ਼ੁਰੂ ਕਰ ਦੇਵਾਂਗੇ ਤਾਂ ਫਿਰ ਕੀ ਹੋਏਗਾ ਕਿ ਦਿਲ ਜਿਹੜਾ ਨਾ ਉਹ ਤਾਂ ਕੰਮ ਖਰਾਬ ਕਰਾ ਹੀ ਦਿੰਦਾ ਵੈਸੇ ਦਿਲ ਬੜਾ ਕਰਦਾ ਕਿ ਦਿਲ ਦੀਆਂ ਗੱਲਾਂ ਹੀ ਅਸੀਂ ਹਰ ਵੇਲੇ ਮੰਨਦੇ ਰਹੀਏ ਕੀ ਯਾਰ ਮੇਰਾ ਬੜਾ ਦਿਲ ਕਰਦਾ ਕਿ ਦਿਲ ਮੇਰਾ ਦਿਲ ਕਹਿੰਦਾ ਇਹ ਕਰ ਮੇਰਾ ਦਿਲ ਨਰਮ ਨਰਮ ਨਰਮ ਇਹ ਵੀ ਕੋਸ਼ਿਸ਼ ਕਰ ਰਿਹਾ ਕਿ ਗਾਣਾ ਮੈਂ ਤੁਹਾਨੂੰ ਸੁਣਾ ਦੇਵਾਂ ਅਤੇ ਜਨਾਬ ਇਸ ਵਾਸਤੇ ਦਿਲ ਦੀਆਂ ਗੱਲਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਦਿਮਾਗ ਨੂੰ ਸੋਚਣਾ ਚਾਹੀਦਾ ਦਿਮਾਗ ਦੇ ਨਾਲ ਸੋਚਣਾ ਚਾਹੀਦਾ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਚੱਲ ਸਕਦੇ ਹਾਂ ਜ਼ਿੰਦਗੀ ਨੂੰ ਬਿਹਤਰ ਕਰ ਸਕਦੇ ਹਾਂ ਕਹਿੰਦੇ ਜੀ ਕੁਝ ਲੋਕ ਜਿਹੜੇ ਨੇ ਆਪਣੇ ਮਾਜ਼ੀ ਦੇ ਵਿੱਚ ਗੁਆਚੇ ਰਹਿੰਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਮਾਜ਼ੀ ਦੇ ਗਾਣੇ ਜਿਹੜੇ ਨੇ ਮਸ਼ਹੂਰ ਗਾਣੇ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਜਾਂਦੇ ਨੇ ਉਹ ਸਿਰਫ ਇਸ ਵਾਸਤੇ ਕੀਤੇ ਜਾਂਦੇ ਨੇ ਕਿ ਪੁਰਾਣੀ ਯਾਦਾਂ ਨੂੰ ਥੋੜ੍ਹੀ ਦੇਰ ਵਾਸਤੇ 2 ਘੰਟੇ ਨੇ ਇਹਨਾਂ 2 ਘੰਟਿਆਂ ਦੇ ਵਿੱਚ ਯਾਦਾਂ ਨੂੰ ਤਾਜ਼ਾ ਕੀਤਾ ਜਾਏ ਨਾ ਕਿ ਅਸੀਂ ਇਹਨਾਂ ਯਾਦਾਂ ਨੂੰ ਲੈ ਕੇ ਹਮੇਸ਼ਾ ਬੈਠੇ ਰਹੀਏ ਕਹਿੰਦੇ ਨੇ ਜੋ ਮਾਜ਼ੀ ਹੈ ਜੋ ਲੰਘ ਗਿਆ ਨਾ ਉਹ ਲੰਘ ਗਿਆ ਉਹ ਵਾਪਸ ਨਹੀਂ ਆ ਸਕਦਾ ਅਤੇ ਜਿਹੜਾ ਮੁਸਤਕਬਿਲ ਉਹਦਾ ਸਾਨੂੰ ਪਤਾ ਹੀ ਨਹੀਂ ਕੀ ਹੋਣਾ ਕਿਉਂ ਹੋਣਾ ਕਿਵੇਂ ਹੋਣਾ ਕਿਸ ਤਰ੍ਹਾਂ ਕਰਾਂਗੇ ਕੀ ਹੋਏਗਾ ਕੀ ਖਾਵਾਂਗੇ ਕੀ ਪੀਵਾਂਗੇ ਕਿਵੇਂ ਰਵਾਂਗੇ ਇਹ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਸਾਨੂੰ ਪਤਾ ਹੀ ਨਹੀਂ ਹੈਗਾ ਅਗਲੇ ਮਿੰਟ ਦਾ ਨਹੀਂ ਪਤਾ ਹੈਗਾ ਅਗਲੇ ਸਕਿੰਟ ਦਾ ਨਹੀਂ ਪਤਾ ਹੈਗਾ ਇਸ ਵਾਸਤੇ ਜੋ ਕੁਝ ਵੀ ਹੈ ਇਹੋ ਹੀ ਹੈ ਹਾਲ ਹੀ ਹੈ ਸਾਡਾ ਇਸ ਵੇਲੇ ਪ੍ਰੈਜੈਂਟ ਹੀ ਹੈ ਜਿਹਨੂੰ ਜਿਹਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਇਹਦੀ ਕਦਰ ਕਰਨੀ ਚਾਹੀਦੀ ਹੈ ਇਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਇਹਦੇ ਵਿੱਚ ਜਿਹੜੇ ਸਾਡੇ ਦੋਸਤ ਨੇ ਸਾਡੇ ਕੋਲ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਉਹਨਾਂ ਦੇ ਕੰਮ ਆਉਣਾ ਚਾਹੀਦਾ ਆਪਣੇ ਭੈਣਾਂ ਭਰਾਵਾਂ ਦੇ ਸੱਜਣ ਬੇਲੀਆਂ ਦੇ ਕੰਮ ਆਉਣਾ ਚਾਹੀਦਾ, ਉਹਨਾਂ ਦੇ ਦੁੱਖ ਦਰਦ ਵਿੱਚ ਹਿੱਸਾ ਪਾਉਣਾ ਚਾਹੀਦਾ। ਠੀਕ ਹੈ ਨਾ, ਨਸੀਹਤਾਂ ਹੋ ਗਈਆਂ ਨਾ, ਢੇਰ ਸਾਰੀਆਂ ਨਸੀਹਤਾਂ ਹੋ ਗਈਆਂ। ਕਦੀ ਕਦੀ ਦਿਲ ਕਰਦਾ ਕਿ ਇਹ ਗੱਲਾਂ ਕਰਦੇ ਰਹੀਏ ਪਰ ਇਹਨਾਂ ਗੱਲਾਂ ਦੇ ਨਾਲ ਨਾਲ ਕਈ ਵਾਰੀ ਸਾਡੇ ਲੋਕ ਜਿਹੜੇ ਨੇ ਉਹ ਬੋਰ ਹੋ ਜਾਂਦੇ ਨੇ, ਅਤੇ ਅਸੀਂ ਬੋਰ ਨਹੀਂ ਕਰਨਾ ਚਾਹੁੰਦੇ। ਤੁਹਾਡੇ ਵਾਸਤੇ ਇੱਕ ਬੜਾ ਸੋਹਣਾ ਜਿਹਾ ਗਾਣਾ ਸਾਡੇ ਕੋਲ ਹੋਰ ਮੌਜੂਦ ਹੈ, ਨਾਯਾਬ ਗਾਣੇ, ਨਾਯਾਬ ਸੌਂਗ ਸਿਰਫ ਮੇਰੇ ਪ੍ਰੇਮ ਜੀ ਤੁਹਾਨੂੰ ਸੁਣਨ ਨੂੰ ਮਿਲਦੇ ਨੇ, ਔਰ ਯਕੀਨਨ ਤੁਸੀਂ ਇੰਜੋਏ ਕਰਦੇ ਹੋਵੋਗੇ। ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਇੱਕ ਹੋਰ ਖੂਬਸੂਰਤ ਜਿਹਾ ਗੀਤ, ਅਤੇ ਉਸ ਤੋਂ ਬਾਅਦ ਵਾਪਸ ਆਉਣਾ, ਅਤੇ ਤੁਹਾਨੂੰ ਦੱਸ ਦੇਵਾਂ ਕਿ 5 ਮਿੰਟ ਬਾਅਦ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਕਮਰਸ਼ੀਅਲ ਪ੍ਰੋਗਰਾਮ ਸ਼ਾਮਿਲ ਹੋਏਗਾ, 15 ਮਿੰਟ ਬਾਅਦ ਫਿਰ ਤੁਹਾਡੇ ਨਾਲ ਮੇਰੀ ਦੁਬਾਰਾ ਮੁਲਾਕਾਤ ਹੋਏਗੀ, ਯਾਨੀ 2:30 ਵਜੇ ਤੋਂ ਲੈ ਕੇ 2:45 ਵਜੇ ਤੱਕ ਪ੍ਰੋਗਰਾਮ ਚੱਲੇਗਾ, ਅਤੇ ਉਸ ਤੋਂ ਪਹਿਲੇ ਤੁਹਾਡੇ ਵਾਸਤੇ ਇਹ ਗਾਣਾ ਚੱਲੇਗਾ। ਸੁਣਦੇ ਰਹੋ 101 FM ਪਾਕਿਸਤਾਨ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੇ ਨਾਲ।

0: only one station that keeps you moving. Hot Wired Radio. Today's best music. Q101. Electric.
1: This is FM 101.
2: ਲੋ ਜਨਾਬ ਇੱਕ ਵਾਰੀ ਫਿਰ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਤੁਹਾਡਾ ਮੰਨਿਆ ਪਰਮੰਨਿਆ ਸੱਜਣ ਬੇਲੀ ਅਤੇ ਅਨੀਲਾ ਜੀ ਦਾ ਪੈਗਾਮ ਸਾਡੇ ਤੱਕ ਪਹੁੰਚ ਜਾਣਗੇ ਜੀ ਪ੍ਰੋਗਰਾਮ ਮੈਂ ਸੁਣਦੀ ਪਈ ਹਾਂ ਬੜਾ ਮਜ਼ਾ ਆ ਰਿਹਾ ਔਰ ਗਾਣੇ ਜਿਹੜੇ ਨੇ ਇਹਨਾਂ ਨੂੰ ਬੜੇ ਪਸੰਦ ਆ ਰਹੇ ਨੇ ਬਹੁਤ ਸ਼ੁਕਰੀਆ ਅਤੇ ਇਹਨਾਂ ਨੇ ਕਿਹਾ ਜੀ ਕਿ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਇਹਨਾਂ ਤੁਹਾਨੂੰ ਦੱਸਾਂ ਕਿ ਗੁੱਸੇ ਦੇ ਵਿੱਚ ਗੁੱਸੇ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਬਿਲਕੁਲ ਠੀਕ ਹੈ ਜੀ ਅਨੀਲਾ ਜੀ ਬਹੁਤ ਸ਼ੁਕਰੀਆ ਤੁਹਾਡੇ ਆਵਾਜ਼ ਨੂੰ ਤੁਹਾਡੇ ਮੈਸੇਜ ਨੂੰ ਸੁਣਨ ਵਾਸਤੇ ਬੜੇ ਲੋਕ ਜਿਹੜੇ ਨੇ ਦੂਸਰੇ ਕਾਲਰ ਜਿਹੜੇ ਨੇ ਹਮੇਸ਼ਾ ਕਹਿੰਦੇ ਨੇ ਕਿ ਜੀ ਅਨੀਲਾ ਜੀ ਆਉਣ ਤਾਂ ਕਿ ਰੌਣਕ ਲਾਉਣ ਤੁਹਾਡੇ ਆਉਣ ਨਾਲ ਬਾਕੀ ਪ੍ਰੋਗਰਾਮ ਦੀ ਬੜੀ ਰੌਣਕ ਲੱਗਦੀ ਮਗਰ ਚੁੱਕਿ ਕਾਲਸ ਦਾ ਸਿਲਸਿਲਾ ਅੱਜ ਨਹੀਂ ਹੈਗਾ ਟੈਕਨੀਕਲ ਪ੍ਰੋਬਲਮ ਦੀ ਵਜ੍ਹਾ ਤੋਂ ਇਸ ਵਾਸਤੇ ਅਸੀਂ ਤੁਹਾਡਾ ਪੈਗਾਮ ਹੀ ਔਨਅਰ ਕਰਦੇ ਪਏ ਤੁਹਾਡਾ ਪੈਗਾਮ ਹੀ ਸਾਡੇ ਤੱਕ ਅਪੜਿਆ ਹਨੀਫ ਡਰਾਈਵਰ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ ਮੁਹੰਮਦ ਸ਼ਹਿਜ਼ਾਦ ਪ੍ਰੋਗਰਾਮ 'ਚ ਸ਼ਾਮਿਲ ਨੇ ਉਹਦੇ ਨਾਲ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਜਨਾਬ ਉਸਾਦ ਜੀਰਾ ਅਤੇ ਬੜੀ ਮਿਹਰਬਾਨੀ ਜਨਾਬ ਤੁਹਾਡੇ ਸਾਰੇ ਲੋਕਾਂ ਦਾ ਕੁਝ ਪੈਗਾਮਾਤ ਮੇਰੇ ਤੱਕ ਹੋਰ ਪਹੁੰਚੇ ਨੇ ਫੇਸਬੁੱਕ ਦੇ ਉੱਤੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੀ ਹਾਂ ਅਤੇ ਸਾਡੇ ਪ੍ਰੋਗਰਾਮ ਨੂੰ ਲਾਈਕ ਕਰਦੇ ਪਏ ਨੇ ਚੌਧਰੀ ਅਲਤਾਫ ਬੜੀ ਮਿਹਰਬਾਨੀ ਜਨਾਬ ਚੌਧਰੀ ਅਲਤਾਫ ਜੀ ਬਹੁਤ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਨੂੰ ਲਾਈਕ ਕੀਤਾ ਤੁਸੀਂ ਆਪਣੇ ਕਮੈਂਟ ਵੀ ਕਰਨਾ ਸੀ ਕੋਈ ਪੈਗਾਮ ਵੀ ਕਰਨਾ ਸੀ ਇਹਦੇ ਨਾਲ ਨਾਲ ਜ਼ਾਹਿਦ ਆ ਪ੍ਰਵੀਨ ਦਾ ਸਾਨੂੰ ਮੈਸੇਜ ਕਮੈਂਟ ਤਾਂ ਨਹੀਂ ਇਹਨਾਂ ਦਾ ਪਹੁੰਚਿਆ ਇਹਨਾਂ ਨੇ ਸਾਡੇ ਪ੍ਰੋਗਰਾਮ ਨੂੰ ਲਾਈਕ ਕੀਤਾ ਜ਼ਾਹਿਦ ਆ ਪ੍ਰਵੀਨ ਬਹੁਤ ਸ਼ੁਕਰੀਆ ਰਿਆਜ਼ ਭੱਟੀ ਬਹੁਤ ਸ਼ੁਕਰੀਆ ਮੁਹੰਮਦ ਅਰਸ਼ਦ ਗੋਂਦਲ ਬਹੁਤ ਸ਼ੁਕਰੀਆ ਔਰ ਸਾਰਿਮ ਸੁਬਹਾਨ ਤੁਹਾਡਾ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ ਪ੍ਰੋਗਰਾਮ ਨੂੰ ਲਾਈਕ ਕਰਨ ਵਾਸਤੇ ਅਤੇ ਜੁਗਨੂ ਜੂਨੀਅਰ ਅਤੇ ਲੁਬਨਾ ਮਹਿਮੂਦ ਵੀ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ ਕੁਝ ਪੈਗਾਮ ਹੋਰ ਨੇ ਦੇਖਦੇ ਹਾਂ ਕਿ ਸਾਡੇ ਨਾਲ ਮਜ਼ੀਦ ਤੁਹਾਡੇ ਕੋਈ ਪੈਗਾਮ ਪਹੁੰਚੇ ਨੇ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਲਈਏ ਤੁਸੀਂ SMS ਵੀ ਕਰ ਸਕਦੇ ਜੇ ਔਰ SMS ਕਰਨ ਦਾ ਤਰੀਕਾ 1-0-1 ਲਿਖੋ ਸਪੇਸ ਦਿਓ ਉਸ ਤੋਂ ਬਾਅਦ ਆਪਣਾ ਪੈਗਾਮ ਲਿਖੋ ਅਤੇ ਭੇਜ ਦਿਓ 44-71 ਦੇ ਉੱਤੇ ਅਤੇ ਉਸਮਾਨ ਨੇ ਕਿਹਾ ਜੀ ਕਿ ਗ੍ਰੇਟ ਹੋ ਚਿੱਟਾ 400 ਤੁਸੀਂ ਬਹੁਤ ਸ਼ੁਕਰੀਆ ਜੀ ਉਸ ਤੋਂ ਬਾਅਦ ਉਸਮਾਨ ਨੇ ਕਿਹਾ ਜੀ ਕਿ ਤੁਹਾਡਾ ਪ੍ਰੋਗਰਾਮ ਸੁਣ ਕੇ ਮੇਰੀ ਚਾਰਜਿੰਗ ਫੁੱਲ ਹੋ ਜਾਂਦੀ ਓ ਮੇਰਾ ਭਰਾ ਅਸ਼ ਦਾਦਾ ਪੂਰੇ ਦਾ ਪੂਰਾ ਐਨਰਜੀ ਆ ਜਾਂਦੀ ਤੁਹਾਡੇ ਕੋਲ ਹੈ ਨਾ ਤਾਕਤ ਪਹੁੰਚ ਜਾਂਦੀ ਹੈ ਠੀਕ ਹੋ ਗਿਆ ਉਸਮਾਨ ਲਈ ਬੜੀ ਮਿਹਰਬਾਨੀ ਪ੍ਰੋਗਰਾਮ ਨੂੰ ਇੰਨਾ ਪਸੰਦ ਕਰਨ ਦਾ ਬਹੁਤ ਸਾਰਾ ਸ਼ੁਕਰੀਆ ਅਤੇ ਉਸ ਤੋਂ ਬਾਅਦ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ ਜਨਾਬ ਸਰਮਦ ਔਰ ਇਹਨਾਂ ਕਿਹਾ ਜੀ ਪ੍ਰੋਗਰਾਮ ਤੁਹਾਡਾ ਪਹਿਲੀ ਵਾਰੀ ਸੁਣਿਆ ਬੜਾ ਮਜ਼ਾ ਆ ਰਿਹਾ ਔਰ ਗਾਣੇ ਤੁਸੀਂ ਕਿੱਥੋਂ ਲੱਭ ਕੇ ਲਿਆਉਂਦੇ ਨੇ ਸਾਨੂੰ ਤਾਂ ਗਾਣੇ ਕਦੀ ਨਹੀਂ ਲੱਭੇ ਔਰ ਸਾਨੂੰ ਬੜੇ ਸਾਲਾਂ ਬਾਅਦ ਗਾਣੇ ਸੁਣਨ ਨੂੰ ਮਿਲੇ ਨੇ ਬੜੀ ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ ਤੁਹਾਨੂੰ ਗਾਣਾ ਚੰਗਾ ਲੱਗਿਆ ਅਤੇ ਤੁਹਾਨੂੰ ਇਹ ਗਾਣਾ ਨਹੀਂ ਬਲਕਿ ਸਾਰੇ ਗਾਣੇ ਚੰਗੇ ਲੱਗੇ ਨੇ ਇਹਦੇ ਨਾਲ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਜਨਾਬ ਹੁਮੈਰਾ ਗੁਲਬਰਗ ਤੋਂ ਔਰ ਇਹਨਾਂ ਦੀ ਇਹਨਾਂ ਕਿਹਾ ਜੀ ਮੇਰੀ ਛੋਟੀ ਭੈਣ ਹੁਮਾ ਵੀ ਤੁਹਾਡਾ ਪ੍ਰੋਗਰਾਮ ਸੁਣਦੀ ਪਈ ਹੈ ਬਹੁਤ ਸ਼ੁਕਰੀਆ ਜਨਾਬ ਤੁਹਾਡੇ ਦੋਨਾਂ ਦਾ ਕਿ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਪਏ ਜੇ ਪ੍ਰੋਗਰਾਮ ਨੂੰ ਅਸੀਂ ਡੈਡੀਕੇਟ ਕਰਦੇ ਹਾਂ ਮਦਰ ਸ਼ਾਹਰਾ ਨੂੰ ਔਰ ਇਸ ਵੇਲੇ ਸਾਡੇ ਕੋਲ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਮੁਖਤਲਿਫ ਕਿਸਮ ਦੇ ਡਾਇਲੋਗ ਵੀ ਸ਼ਾਮਿਲ ਕੀਤੇ ਜਾਂਦੇ ਨੇ ਅਤੇ ਇਸ ਵੇਲੇ ਤੁਹਾਡੇ ਵਾਸਤੇ ਅਗਰ ਮੌਲਾ ਜੱਟ ਦਾ ਡਾਇਲੋਗ ਸ਼ਾਮਿਲ ਨਾ ਹੋਵੇ ਤਾਂ ਫਿਰ ਮਜ਼ਾ ਨਹੀਂ ਆਉਂਦਾ ਕਿਉਂ ਸ਼ਹਿਜ਼ਾਦ ਅਤੇ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਕਹਾਂਗੇ ਜਨਾਬ ਤੁਹਾਡੀ ਪਸੰਦ ਦੇ ਡਾਇਲੋਗ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ ਅਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਟੋਪਿਕ ਹੋਏਗਾ ਜਦੋਂ ਤੁਹਾਨੂੰ ਗੁੱਸਾ ਆ ਜਾਵੇ ਅਤੇ ਉਹਨੂੰ ਕਹਿੰਦੇ ਜੀ ਉਹ ਬੜਾ ਗੁੱਸੇ ਦਾ ਬੜਾ ਬੁਰਾ ਹੈਗਾ ਵੀ ਲੋਕ ਬੜੇ ਗੁੱਸੇ ਦੇ ਬੁਰੇ ਹੁੰਦੇ ਨੇ ਅੱਛਾ ਕੁਝ ਬੱਚੇ ਵੀ ਬੜੇ ਗੁੱਸੇ ਦੇ ਬੁਰੇ ਹੁੰਦੇ ਨੇ ਥੋੜ੍ਹਾ ਥੋੜ੍ਹਾ ਪਤਾ ਕਰੋ ਨਾ ਉਹ ਭਾਂਡੇ ਭੁੰਡੇ ਭਰ ਦਿੰਦੇ ਨੇ ਇੱਧਰ ਉੱਧਰ ਚੀਜ਼ ਦਾ ਮੇਜ਼ ਉਲਟਾ ਦਿੱਤੀ ਬਰਤਨ ਇੱਧਰ ਸਿੱਟ ਦਿੱਤੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਅੱਛਾ ਕੁਝ ਬੱਚੇ ਢੁੱਡ ਮਾਰ ਲੱਭਦੇ ਟੱਕਰਾਂ ਮਾਰਨੀ ਸ਼ੁਰੂ ਕਰ ਦਿੰਦੇ ਨੇ ਆਪਣੇ ਵੱਡਿਆਂ ਨੂੰ ਠੀਕ ਹੈ ਨਾ ਮਤਲਬ ਬਚ ਕੇ ਰਹਿਣਾ ਪੈਂਦਾ ਉਹਨਾਂ ਕੋਲੋਂ ਉੱਤੋਂ ਉਹਨਾਂ ਦੇ ਵਾਲ ਤੁਸੀਂ ਕਟਾਏ ਹੁੰਦੇ ਨੇ ਬਿਲਕੁਲ ਚਫੇਰੂ ਕਰਾਇਆ ਹੁੰਦਾ ਉੱਤੋਂ ਢੁੱਡ ਮਾਰ ਰਹੇ ਹੁੰਦੇ ਨੇ ਓਏ ਹੋਏ ਬੜਾ ਖੌਫਨਾਕ ਸੀਨ ਹੁੰਦਾ ਖੈਰ ਗੁੱਸੇ ਨੂੰ ਕੰਟਰੋਲ ਕਰਨਾ ਬਹਰਹਾਲ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਕਿਉਂ ਨਾ ਤੁਹਾਨੂੰ ਅਸੀਂ ਇੱਕ ਖੂਬਸੂਰਤ ਜਿਹਾ ਡਾਇਲੋਗ ਵੀ ਸੁਣਾਈਏ ਉਸ ਤੋਂ ਬਾਅਦ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਬੜਾ ਸੁਣਿਆ ਜਿਹਾ ਗਾਣਾ ਸਾਡੇ ਕੋਲ ਮੌਜੂਦ ਹੈ ਸਾਡੇ ਨਾਲ ਨਾਲ ਰਹਿਣਾ ਵੇਲਾ 10:49 ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਕਿਉਂ ਨਾ ਤੁਹਾਨੂੰ ਅਸੀਂ ਇੱਕ ਖੂਬਸੂਰਤ ਜਿਹਾ ਡਾਇਲੋਗ ਵੀ ਸੁਣਾਈਏ ਉਸ ਤੋਂ ਬਾਅਦ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਬੜਾ ਸੁਣਿਆ ਜਿਹਾ ਗਾਣਾ ਸਾਡੇ ਕੋਲ ਮੌਜੂਦ ਹੈ ਸਾਡੇ ਨਾਲ ਨਾਲ ਰਹਿਣਾ ਵੇਲਾ 10:49

0: ਪਾਗਲ ਹੋ ਗਿਆ ਇਸ ਮੋਰੇ?
1: ਇਹਦਾ ਜਵਾਬ ਹੱਥਾਂ 'ਚ ਹੱਥ ਪਾ ਕੇ ਸੁਣੇਗਾ ਜਾਂ ਹੱਥ ਜੋੜ ਕੇ ਪੁੱਛੇਗਾ?
0: ਰੱਬ ਤੈਨੂੰ ਬਚਾਏ। ਵਾਕਈ ਮੌਲਾ ਤੂੰ ਏ?
2: ਜੇ ਮੌਲੇ ਦਾ ਪੁੱਛਣਾ ਹੀ ਤੇ ਫਿਰ ਮੇਰੇ ਕੋਲ ਪੁੱਛ ਵੇ। ਜੇ ਜੇ ਤੂੰ ਬਣ ਕੇ ਆਇਆ ਤੇ ਆ ਅੰਦਰ ਬਹਿ ਕੇ ਦੁੱਧ ਪੀਵੇ, ਤੇ ਜੇ ਦੁਸ਼ਮਣ ਬਣ ਕੇ ਖਲੋਤਾ ਹੋਇਆ ਤੇ ਜਾ ਮਸਜਿਦ ਜਾ ਕੇ ਸ਼ੁਕਰਾਨੇ ਦੇ ਨਫਲ ਪੜਵੇ। ਅੱਜ ਮੌਲਾ ਪਿੰਡੋਂ ਬਾਹਰ।
0: ਓਏ ਤੇ ਫਿਰ ਤੁਸੀਂ ਵੀ ਸਾਰੇ ਪਿੰਡੋਂ ਬਾਹਰ ਤੁਰ ਜਾਓ ਤੇ ਮੌਲੇ ਨੂੰ ਕਹਿ ਦਿਓ ਆਪਣੀ ਗੁਸਤਾਖ ਜ਼ਬਾਨ ਦਲੀ ਤੇ ਰੱਖ ਕੇ ਮੇਰੇ ਪੈਰ ਫੜ ਲਵੇ, ਮੈਂ ਪਿੰਡ ਵਾਲਿਆਂ ਨੂੰ ਮਾਫ ਕਰ ਦਿਆਂਗਾ। ਓਏ ਉਹ ਜ਼ਬਾਨ ਤੇ ਤੈਨੂੰ ਆਪਣੀ ਜ਼ਿੰਦਗੀ ਦੇ ਬਦਲੇ ਵੀ ਨਹੀਂ ਮਿਲ ਸਕਣੀ। ਨਤਾ
3: ਸਮਝਦਾਰ ਲੋਕ ਸੱਪ ਦੀ ਸਰੀ ਤੇ ਹੱਥ ਨਹੀਂ ਰੱਖਦੇ। ਓਏ ਭਾਈਆ ਜਾ ਜਵਾਨੀਆਂ ਮਾਰ ਤੇ ਜ਼ਿੰਦਗੀ ਦਾ ਮਜ਼ਾ ਕੁਝ ਦਿਨ ਹੋਰ ਚੱਖ ਲੈ। ਕਿਸੇ ਖੂਹ ਤੇ ਜਾ ਕੇ ਟੋਲੇ ਸੁਣ ਮਾਈਆ ਕਹਿ ਤੇ ਜੁਗਨੀ ਗਾ। ਓਏ ਸੁਮਰੇ ਮਰ ਕੇ ਮਾਵਾਂ ਨੂੰ ਰੋਗ ਨਹੀਂ ਲਾਈਦਾ ਸੋਹਣਿਓ।

0: ਲੋ ਜਨਾਬ ਪ੍ਰੋਗਰਾਮ ਆਪਣੇ ਇਖਤਿਤਾਮ ਨੂੰ ਪਹੁੰਚਦਾ ਪਿਆ ਜੇ ਯਕੀਨਨ ਅੱਜ ਦਾ ਪ੍ਰੋਗਰਾਮ ਲਈ ਤੁਹਾਨੂੰ ਚੰਗਾ ਲੱਗਾ ਹੋਏਗਾ ਪਰ ਅਗਰ ਕੋਈ ਗਲਤੀ ਹੋ ਗਈ ਹੋਵੇ ਤੁਹਾਨੂੰ ਚੰਗੀ ਨਹੀਂ ਲੱਗੀ ਹੋਵੇ ਤਾਂ ਮੈਂ ਉਹਦੇ ਵਾਸਤੇ ਮਾਤਰ ਸ਼ਾਨ ਹੈ ਅਤੇ ਜਨਾਬ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਮੈਸੇਜ ਪਹੁੰਚਿਆ ਅਨੀਲਾ ਜੀ ਦਾ, ਇਹਨਾਂ ਨੇ ਕਿਹਾ ਜੀ ਬੜਾ ਸੋਹਣਾ ਪ੍ਰੋਗਰਾਮ ਅਤੇ ਬੜੀਆਂ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ, ਮਜ਼ੇ ਮਜ਼ੇ ਦੀਆਂ, ਬੜਾ ਮਜ਼ਾ ਆਇਆ, ਗਾਣੇ ਵੀ ਬੜੇ ਪਸੰਦ ਆਏ ਨੇ, ਸਾਰੇ ਸੁਣਨ ਵਾਲਿਆਂ ਨੂੰ ਇਹਨਾਂ ਨੇ ਸਲਾਮ ਘੱਲਿਆ ਅਤੇ ਤੁਹਾਡਾ ਸਲਾਮ ਹੈ ਜਨਾਬ ਫੋਰਵਰਡ ਕਰ ਦਿੱਤਾ, ਅੱਗੇ ਭੇਜ ਦਿੱਤਾ। ਅਤੇ ਗੱਲ ਹੈਗੀ ਜੀ ਚੋਰ ਦੀ ਮਾਂ ਅਤੇ ਕੋਠੇ, ਚੋਰ ਦੀ ਮਾਂ ਅਤੇ ਕੋਠੀ 'ਚ ਮੂੰਹ ਦਾ ਮਤਲਬ ਇਹ ਕਿ ਅਗਰ ਕੋਈ ਬੱਚਾ ਚੋਰ ਚੋਰੀ ਕਰਦਾ ਹੈ ਜਾਂ ਉਹ ਕਿਸੇ ਵੀ ਤਰ੍ਹਾਂ ਦੇ ਗਲਤ ਐਕਟੀਵਿਟੀ ਦੇ ਵਿੱਚ ਸ਼ਾਮਿਲ ਹੈ ਅਤੇ ਉਹਨੂੰ ਜਿਹੜਾ ਬਜਾਏ ਉਹ ਤਾਂ ਆਪ ਤਾਂ ਨੱਸ ਜਾਏਗਾ ਚੋਰੀ ਕਰਕੇ, ਮਗਰ ਉਦੋਂ ਫੜਨ ਵਾਸਤੇ ਜਿਹੜੀ ਪੁਲਿਸ ਹੈ ਨਾ ਉਹਨੂੰ ਫੜ ਕੇ ਲੈ ਜਾਏਗੀ ਅਤੇ ਉਹਨੂੰ ਜੇਲ੍ਹ ਦੇ ਵਿੱਚ ਪਾ ਦੇਗੀ, ਹਵਾਲਾਤ 'ਚ ਬੰਦ ਕਰ ਦੇਗੀ। ਅਤੇ ਯਾਨੀ ਚੋਰ ਤਾਂ ਗਾਇਬ ਰਹੇਗਾ ਮਗਰ ਉਹਦੀ ਮਾਂ ਵਿਚਾਰੀ ਵਾਰ ਵਾਰ ਉਹਦੀ ਪ੍ਰੋਬਲਮ ਦੀ ਵਜ੍ਹਾ ਤੋਂ ਪ੍ਰੋਬਲਮ ਦੇ ਵਿੱਚ ਆਈ ਰਹੇਗੀ। ਖੈਰ ਇਹ ਪੰਜਾਬੀ ਦੀਆਂ ਸੋਹਣੀਆਂ ਸੋਹਣੀਆਂ ਮਿਸਾਲਾਂ ਨੇ ਜਿਨ੍ਹਾਂ ਦੇ ਜਿਹਨਾਂ ਨੂੰ ਅਗਰ ਅਸੀਂ ਐਕਸਪਲੇਨ ਕਰਨਾ ਚਾਹੀਏ ਤਾਂ ਕਰ ਨਹੀਂ ਸਕਦੇ, ਮਗਰ ਉਹਨੂੰ ਸਮਝਣ ਵਾਸਤੇ ਅਗਰ ਅਸੀਂ ਉਹਨੂੰ ਸਮਝਣਾ ਚਾਹੀਏ ਤਾਂ ਉਹਦੀਆਂ ਬੜੀਆਂ ਗਹਿਰੀਆਂ ਚੀਜ਼ਾਂ ਨੇ ਉਹਨਾਂ ਵਿੱਚ। ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ, ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ। ਜਾਂਦੇ ਜਾਂਦੇ ਤੁਹਾਡੇ ਵਾਸਤੇ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਮੈਡਮ ਮਲਕਤਰਨ ਨੂਰ ਜਾਂ ਦੀ ਆਵਾਜ਼ 'ਚ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਦੁਆਵਾਂ 'ਚ ਜ਼ਰੂਰ ਯਾਦ ਰੱਖਣਾ, ਇਜਾਜ਼ਤ ਦਿਓ, ਰੱਬ ਰੱਖ।
1: ਸ਼ਹਿਰੋਂ ਆ ਗਏ, ਗੱਲ ਕਿਉਂ ਨਹੀਂ ਕਰਦਾ ਨਿਜ਼ਾਮ? ਬੋਲ ਇਹ ਸੱਚ ਹੈ ਕਿ ਤੇਰੇ ਭਰਾ ਨੇ ਤੈਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ?
2: ਤੈਨੂੰ ਤਾਂ ਬੜੀ ਖੁਸ਼ੀ ਹੋਈ ਹੋਵੇਗੀ।
1: ਕਿਸ ਗੱਲ ਦੀ?
2: ਸਾਡੀ ਜ਼ਮੀਨ ਤੋਂ ਤੇਰੇ ਪਿਓ ਦਾ ਕਬਜ਼ਾ ਜੋ, ਇਸ ਗੱਲ ਦੀ?
1: ਜਦੋਂ ਮੈਂ ਤੇਰੀ ਹੋ ਚੁੱਕੀ ਹਾਂ ਤੇ ਫਿਰ ਇਹ ਜਾਇਦਾਦ, ਇਹ ਦੌਲਤ, ਇਹ ਸਾਰੀਆਂ ਜ਼ਮੀਨਾਂ ਕਿਹਦੀਆਂ ਨੇ? ਤੇਰੀ ਹੀ ਨੇ ਨਾ?
2: ਮੈਨੂੰ ਇਹ ਹੈਰਾਤ ਬਿਲਕੁਲ ਨਹੀਂ ਚਾਹੀਦੀ।
1: ਅੜਿਆ ਮੇਰੇ ਕੋਲੋਂ ਤੇ ਨਾ ਰੋਚਣਾ
2: ਜਾ ਰਾਜੀ, ਮੇਰੇ ਨਾਲ ਕੋਈ ਗੱਲ ਨਾ ਕਰ।

0: शुक्रिया आपने FM 101 ट्यून किया।
1: सोहणे भैण भराओ ते मेरे बुजुर्गो, तुहाडी भैण साइमा तुहाडी खिदमत च पुरखलूस सलाम पेश करदी है। ते सोहणे भैण भराओ, रब दे हजूर दुआ करदी है कि सोहणा रब मेरे वतन दे हर फर्द नूं तमाम बीमारियां तों महफूज रखे, आमीन। सोहणे भैण भराओ, सानूं इस गल की बड़ी खुशी है, असीं फखर करने हां कि साडा इह प्रोग्राम पाकिस्तान दे कोने कोने च बड़े शौक नाल, बड़े इनहमाक दे नाल सुनिया जांदा है। ते साडे भैण भरा प्रोफेसर सुलेमान साहब दी तिब्बी रहनुमाई तों भरपूर इस्तफादा करते ने। मेरे भैन भरा हमेशा वांगू अज भी साढ़े स्टूडियो विच पाकिस्तान दे मायानाज हर्बल फिजिशियन प्रोफेसर जनाब सुलेमान साहब तशरीफ रखते ने, जिहड़े तुहाडी ईमेल्स और SMS दी रोशनी विच तुहानूं तिब्बी रहनुमाई फराहम करनगे। लेकिन इस तों पहलां कि मैं ईमेल्स और SMS दा सिलसिला शुरू करां, पहलां तुसीं नोट फरमाओ साडा पता ते फोन नंबरस, उस तों बाद प्रोफेसर सुलेमान साहब नूं मिलवावांगी। जी जनाब, कागज़ पेंसिल संभाल लो ते नोट करो। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फ़ोन नंबर 042-377-27160, यानी 042-377-27160। मोबाइल नंबर है 03-300-414-2608, यानी 03-400-2608। ते साडा ईमेल एड्रेस है suleiman.dawakhana@gmail.com। जी भैन भराओ, पता तुसी नोट फरमाया ते हुण एक्टिव हो जाओ ते रेडियो नूं अपने नेड़े या आप रेडियो दे नेड़े आ जाओ, क्योंकि हुण मिलने आ यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते गोल्ड मेडलिस्ट अवार्ड याफ्ता तबीब हर्बल फिजिशियन जनाब प्रोफेसर सुलेमान साहब नाल। सुलेमान साहब, वेलकम जी आया नूं ते प्रोग्राम विच तशरीफ आवरी दा बहुत बहुत शुक्रिया।
2: सहमा जी, तुहाडा वी शुक्रिया कि तुसी मैनूं इस प्रोग्राम के जरिए अपने भैन भरावां दी तिब्बी खिदमत का मौका देंदे हो, ते भैन भरावां दा भी शुक्रिया कि वह मैनूं पूरे खलूस दुआवां नाल याद करदे ने।
1: जी बिल्कुल, इस गल हैगी है और तुहानूं बहुत प्यार भी करदे ने। सुलेमान साहब, हमेशा वांग अज भी मेरे को बहुत ज़्यादा ईमेल्स और SMS ने, ते मैं चाहनी हाँ कि टाइम ज़ाया किते बगैर ये शुरू कर देवां।
2: हाँ जी,
1: नहीं तो मैं गल्लां शुरू कर दांगी। सुलेमान साहब, सब तो पहली जिहड़ी ईमेल मौसूल होई है वह लिखण वाले ने अनवर महमूद साहब, फरमाते ने कि मेरे वालिद साहब की उम्र 62 साल है, उन्होंने 7 साल तो शुगर की तकलीफ है जिदा इलाज जारी है। सुलेमान साहब, असल मसला है कि वालिद साहब खारिश बहुत ज्यादा होंगी उन्होंने पिंडलियां, बारीक बारीक लाल रंग के दाने बन जाते हैं, खारिश की वजह नाल नींद भी नहीं आती। मैं खारिश क्रीम भी लगाई सी लेकिन फायदा नहीं होया, मेहरबानी करके कोई दवाई पार्सल कर दियो।
2: अनवर भाई, सब तो पहला तो मैं गुजारिश करांगा कि जदों तक यह कैफियत ठीक ना हो ਤੁਸੀਂ ਇਲਾਜ ਨਹੀਂ ਛੱਡਣਾ, ਕਿਉਂਕਿ ਰੱਬ ਨਾ ਕਰੇ ਜੇ ਇਹ ਤਕਲੀਫ ਵੱਧ ਗਈ ਤੇ ਬਾਇਸੇ ਪਰੇਸ਼ਾਨੀ ਹੋਵੇਗੀ। ਮੇਰੇ ਭਾਈ, ਮੈਂ ਦਵਾਈ ਤੇ ਪਾਰਸਲ ਕਰਾਈਏ, ਇਹਦੇ ਇਲਾਵਾ ਤੁਸੀਂ ਨਿੰਮ ਦੇ ਪੱਤੇ ਉਬਾਲ ਕੇ ਉਹਦੇ ਪਾਣੀ ਨਾਲ ਆਪਣੇ ਵਾਲਦ ਸਾਹਿਬ ਦੀ ਪਿੰਡਲੀਆਂ ਨੂੰ ਰੋਜ਼ਾਨਾ ਧੋਣਾ ਏ। ਮੈਂ ਜਿਹੜੀ ਦਵਾਈ ਪਾਰਸਲ ਕਰਾਈਏ ਉਹ ਬਲੱਡ 'ਚ ਸ਼ਾਮਿਲ ਫਸਲ ਮਾਦਿਆਂ ਨੂੰ ਖਾਰਜ ਕਰੇਗੀ ਤੇ ਇਨਸ਼ਾਅੱਲਾ ਤੁਹਾਡੇ ਵਾਲਦ ਸਾਹਿਬ ਦੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਅਨਵਰ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਂ ਤਾਂ ਬੜੇ ਆਰਾਮ ਨਾਲ ਹੀ ਨਾ ਈਮੇਲ ਪੜ੍ਹੀ ਹੈ
2: ਜੀ।
1: ਇਹ ਤਾਂ ਉਹਨਾਂ ਕੋਲੋਂ ਪੁੱਛੋ ਜਿਹੜੇ ਬਿਮਾਰ ਨੇ ਅਤੇ ਬਿਮਾਰੀ ਦੀ ਅਜ਼ੀਅਤ ਕੀ ਹੁੰਦੀ ਉਹਨਾਂ ਨੂੰ ਪਤਾ।
2: ਜੀ ਬਿਲਕੁਲ ਸਹਿਮਾ ਜੀ, ਬਿਮਾਰੀ ਦੀ ਤਕਲੀਫ ਤਾਂ ਵਾਕਈ ਮਰੀਜ਼ ਦੀ ਜਾਣਦਾ ਹੈ।
1: ਬਿਲਕੁਲ, ਅੱਲਾਹ ਸਾਰਿਆਂ ਨੂੰ ਸਿਹਤ ਦੇਵੇ, ਆਮੀਨ। ਪ੍ਰੋਫੈਸਰ ਸਾਹਿਬ, ਅਗਲਾ ਜਿਹੜਾ SMS ਹੈ ਜਿਹੜਾ ਸਾਨੂੰ ਫਰਹਾਨ ਇਕਬਾਲ ਸਾਹਿਬ ਨੇ ਤਹਿਰੀਰ ਕੀਤਾ ਹੈ
2: ਜੀ। ਜੀ
1: ਫਰਹਾਨ ਸਾਹਿਬ ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਸ਼ਾਦੀ ਨੂੰ 8 ਸਾਲ ਹੋਏ ਨੇ, ਇੱਕ ਬੱਚੀ ਹੈ ਜਿਹਦੀ ਉਮਰ ਤਕਰੀਬਨ 4 ਸਾਲ ਹੈ। ਸੁਲੇਮਾਨ ਸਾਹਿਬ, ਇਸ ਤੋਂ ਬਾਅਦ ਕੁਝ ਐਸੀ ਪ੍ਰੋਬਲਮ ਹੋ ਗਈ ਕਿ ਅਸੀਂ ਔਲਾਦ ਤੋਂ ਮਹਿਰੂਮ ਰਹੇ। ਮੈਂ ਤੁਹਾਨੂੰ ਮੁਕੰਮਲ ਕੇਸ ਹਿਸਟਰੀ ਤਹਿਰੀਰ ਕੀਤੀ ਹੈ, ਤੁਸੀਂ ਇਸ ਮਸਲੇ 'ਤੇ ਗੌਰ ਫਰਮਾਓ ਅਤੇ ਮੈਨੂੰ ਗਾਈਡ ਕਰੋ ਕਿ ਇਹ ਪ੍ਰੋਬਲਮ ਠੀਕ ਹੋ ਸਕਦੀ।
2: ਫਰਹਾਨ ਭਾਈ, ਮੈਂ ਤੁਹਾਡੀ ਤਹਿਰੀਰ ਕਰਦਾ ਕੇਸ ਹਿਸਟਰੀ ਪੜ੍ਹੀ ਹੈ, ਲਿਹਾਜ਼ਾ ਤੁਸੀਂ ਪਰੇਸ਼ਾਨ ਨਾ ਹੋਵੋ ਅਤੇ ਨਾ ਹੀ ਮਜ਼ੀਦ ਵਕਤ ਜ਼ਾਇਆ ਕਰੋ, ਬਲਕਿ ਜਿੰਨੀ ਜਲਦੀ ਮੁਮਕਿਨ ਹੋਵੇ ਇਸ ਬਿਮਾਰੀ ਦਾ ਇਲਾਜ ਕਰਾਓ ਤਾਂ ਕਿ ਪੇਚੀਦਗੀ ਪੈਦਾ ਨਾ ਹੋਵੇ।
1: ਬਿਲਕੁਲ
2: ਮੇਰੇ ਭਾਈ, ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਨੂੰ ਇਲਾਜ ਦੇ ਬਾਰੇ ਗਾਈਡ ਕਰ ਸਕਾਂ। ਤੁਸੀਂ ਅੱਲਾਹ ਤੇ ਭਰੋਸਾ ਕਰਕੇ ਇਲਾਜ ਸ਼ੁਰੂ ਕਰਾਓ, ਬਲਕਿ ਇਨਸ਼ਾਅੱਲਾ ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ।
1: ਜੀ ਬਿਲਕੁਲ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਸ਼ਾਰਟ ਬ੍ਰੇਕ ਯਾਨੀ ਅੱਧੀ ਛੁੱਟੀ ਦਾ ਵੇਲਾ ਹੋ ਗਿਆ।
2: ਜੀ ਜੀ,
1: ਦੇਖੋ ਗੱਲਬਾਤ ਹਲੇ ਸ਼ੁਰੂ ਵੀ ਨਹੀਂ ਕੀਤੀ ਤੇ ਦੇਖੋ ਅੱਧੀ ਛੁੱਟੀ ਹੋ ਗਈ। ਅੱਛਾ ਜੀ, ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰਾ ਪਤਾ ਤੇ ਫੋਨ ਨੰਬਰ ਨੋਟ ਕਰਵਾ ਦਾਂ।
2: ਜੀ ਜੀ ਬਿਲਕੁਲ।
1: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਬਹੁਤ ਤੇ ਬਹੁਤ ਹੀ ਜ਼ਿਆਦਾ ਖਿਆਲ ਰੱਖੋ, ਕਿਉਂਕਿ ਸਿਹਤ ਏ ਤੇ ਜ਼ਿੰਦਗੀ ਦਾ ਮਜ਼ਾ ਹੈ। ਲਿਹਾਜ਼ਾ ਬਿਮਾਰੀ ਦੀ ਮੁਕੰਮਲ ਤਸ਼ਖੀਸ਼ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਨਾਮਵਰ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਵੀ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਕਰਨੀ ਆ ਤੁਹਾਡੀ ਅਗਲੀ ਈਮੇਲ ਤੇ SMS। ਸੁਲੇਮਾਨ ਸਾਹਿਬ, ਸਕੂਲ ਵਿੱਚ ਜਦੋਂ ਅੱਧੀ ਛੁੱਟੀ ਹੁੰਦੀ ਸੀ ਨਾ
2: ਜੀ ਜੀ,
1: ਤੇ ਬੜਾ ਮਜ਼ਾ ਆਉਂਦਾ ਸੀ, ਖਾਣ ਪੀਣ ਨੂੰ ਬੜੀਆਂ ਚੀਜ਼ਾਂ ਮਿਲਦੀਆਂ ਸੀ, ਪਰ ਪਤਾ ਨਹੀਂ ਕਿਉਂ ਹੁਣ ਸੁਲੇਮਾਨ ਸਾਹਿਬ ਤੁਸੀਂ ਪਤਾ ਨਹੀਂ ਆਪਣਾ ਤੁਹਾਡਾ ਦਿਲ ਕਰਦਾ ਨਹੀਂ ਕੁਛ ਖਾਣ ਪੀਣ ਨੂੰ, ਤਾਂ ਮੈਨੂੰ ਵੀ ਕੁਛ ਨਹੀਂ ਮੰਗਵਾ ਕੇ ਦਿੰਦੇ, ਲੇਕਿਨ ਕੋਈ ਗੱਲ ਨਹੀਂ, ਮੈਂ ਆਪਣਾ ਕੰਮ ਕਰਦੀ ਰਹਾਂਗੀ।
2: ਸਹਿਮਾ ਜੀ, ਬਚਪਨ ਦਾ ਤਾਂ ਇਹੋ ਹੀ ਫਾਇਦਾ ਹੈ ਕਿ ਬੇਫਿਕਰੀ ਨਾਲ ਖਾਣ ਪੀਣ ਨੂੰ ਮਿਲਦਾ ਹੈ।
1: ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਤੁਸੀਂ ਮੰਗਵਾਓ ਹੀ ਨਾ, ਤੇ ਅੱਜ ਮੈਨੂੰ ਹੁਣ ਕੁਛ ਨਾ ਕੁਛ ਖਾਣ ਨੂੰ ਤੁਸੀਂ ਮੰਗਵਾ ਕੇ ਦੇਣਾ।
2: ਠੀਕ,
1: ਚਲੋ ਜੀ, ਇੰਝ ਕਰਨੇ ਹੁਣ ਫਿਰ ਮੈਂ ਚੱਲਣੀ ਆ ਆਪਣੀ ਅਗਲੀ ਮੇਲ ਵੱਲ। ਆਸਿਮ ਨਜ਼ੀਰ ਸਾਹਿਬ ਨੇ ਤਰੀਕ ਕੀਤੀ ਹੈ ਸਾਨੂੰ ਇੱਕ ਮੇਲ, ਫਰਮਾਉਂਦੇ ਨੇ ਕਿ ਜਨਾਬੀ ਅਲੀ, ਮੈਨੂੰ ਬਾਰਬੀਕਿਊ ਦੱਸੋ। ਬਾਰਬੀਕਿਊ ਤੇ ਫਾਸਟ ਫੂਡ ਬਹੁਤ ਪਸੰਦ ਨੇ, ਮੈਨੂੰ ਵੀ ਬਹੁਤ ਪਸੰਦ ਹੈ, ਤੇ ਮੈਂ ਕਹਿੰਦਾ ਜੀ ਮੈਂ ਰੋਜ਼ਾਨਾ ਹੀ ਇਹੋ ਜਿਹੀ ਖੁਰਾਕ ਖਾਂਦਾ ਵਾਂ ਜਿਹਦੇ ਨਾਲ ਮੈਨੂੰ ਮੈਦੇ ਦੀ ਪ੍ਰੋਬਲਮ ਹੋ, ਹਾਏ ਮੈਦੇ ਦੀ ਪ੍ਰੋਬਲਮ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਨੂੰ ਖਾਣਾ ਹਜ਼ਮ ਨਹੀਂ ਹੁੰਦਾ, ਖਾਣੇ ਤੋਂ ਬਾਅਦ ਬੜੀ ਦੇਰ ਤੱਕ ਖੱਟੀਆਂ ਡਕਾਰਾਂ ਆਉਂਦੀਆਂ ਨੇ, ਪੇਟ 'ਚ ਦਰਦ ਅਤੇ ਮਰੋੜ ਮਹਿਸੂਸ ਹੁੰਦਾ ਹੈ, ਸੀਨੇ 'ਚ ਜਲਨ ਰਹਿੰਦੀ ਹੈ ਅਤੇ ਅਮੂਮਨ ਲੂਜ਼ ਮੋਸ਼ਨ ਦੀ ਪ੍ਰੋਬਲਮ ਹੁੰਦੀ ਹੈ। ਮੈਂ ਕਈ ਚੂਰਨ ਅਤੇ ਹਾਜ਼ਮੇ ਦੀ ਟੇਬਲੇਟਸ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਮੁਕੰਮਲ ਫਾਇਦਾ ਨਹੀਂ ਹੁੰਦਾ। ਸੁਲੇਮਾਨ ਸਾਹਿਬ, ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮੈਂ ਕਹਿੰਦੇ ਮੈਂ ਖਾਣ ਪੀਣ ਤੋਂ ਹੀ ਮਹਿਰੂਮ ਹੋ ਗਿਆ ਵਾਂ।
2: ਅੱਛਾ, ਅਸਮ ਭਾਈ, ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੈ ਕਿ ਤੁਸੀਂ ਇਹ ਜਾਣਦੇ ਹੋ ਇਹੋ ਜਿਹੀ ਜਿਹੜੀ ਚਟਪਟੀ ਅਤੇ ਗੈਰ ਮੁਤਦਿਲ ਖੁਰਾਕ ਦੀ ਵਜ੍ਹਾ ਨਾਲ ਤੁਹਾਡਾ ਮੈਦਾ ਖਰਾਬ ਹੋਇਆ ਹੈ, ਉਹਦੇ ਬਾਵਜੂਦ ਤੁਸੀਂ ਅਹਿਤਿਆਤ ਨਹੀਂ ਕੀਤੀ ਅਤੇ ਬੇਦਰੇਕ ਤਰੀਕੇ ਨਾਲ ਰੋਜ਼ਾਨਾ ਇਹੋ ਜਿਹੀ ਖੁਰਾਕ ਖਾਂਦੇ ਰਹੇ ਹੋ। ਬਹਰਹਾਲ ਪੋਜੀਸ਼ਨ ਇਹ ਵੇ ਕਿ ਤੁਹਾਡਾ ਮੈਦਾ ਹੀ ਡਿਸਟਰਬ ਨਹੀਂ ਬਲਕਿ ਲੀਵਰ ਅਤੇ ਅੰਤੜੀਆਂ ਦਾ ਜ਼ੂਫ ਵੀ ਹੈ, ਲਿਹਾਜ਼ਾ ਤੁਹਾਨੂੰ ਮੁਕੰਮਲ ਇਲਾਜ ਅਤੇ ਮੁਕੰਮਲ ਅਹਿਤਿਆਤ ਦੀ ਜ਼ਰੂਰਤ ਹੈ।
1: ਜੀ ਹਾਂ,
2: ਤੁਸੀਂ ਬਾਜ਼ਾਰੀ ਖਾਣੇ, ਗੋਸ਼ਤ ਅਤੇ ਤੇਜ਼ ਮਿਰਚਾਂ ਬਿਲਕੁਲ ਛੱਡ ਦਿਓ, ਸਬਜ਼ੀਆਂ ਜ਼ਿਆਦਾ ਖਾਓ, ਦਿਨ ਵਿੱਚ 40 ਤੋਂ 45 ਮਿੰਟ ਖਾਲੀ ਪੇਟ ਵਾਕ ਜ਼ਰੂਰ ਕਰੋ। ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੈਦੇ ਦੀ ਤਜ਼ਾਬੇ ਨੂੰ ਦੂਰ ਕਰੇਗੀ, ਜਿਗਰ ਅਤੇ ਅੰਤੜੀਆਂ ਦੇ ਅਫਾਲ ਦਰੁਸਤ ਹੋਣਗੇ ਅਤੇ ਗਜ਼ਾ ਪੂਰੀ ਤਰ੍ਹਾਂ ਹਜ਼ਮ ਹੋ ਕੇ ਖੁਰਾਕ ਜੁਜ਼ਵੇ ਬਦਨ ਬਣੇਗੀ ਅਤੇ ਇਨਸ਼ਾਅੱਲਾ ਤੁਸੀਂ ਮੁਕੰਮਲ ਤੌਰ 'ਤੇ ਸਿਹਤਯਾਬ ਹੋ ਜਾਓਗੇ
1: ਇਨਸ਼ਾਅੱਲਾ ਤਾਲਾ। ਜੀ ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ। ਸੁਲੇਮਾਨ ਸਾਹਿਬ
2: ਜੀ ਜੀ,
1: ਮੈਂ ਤੇ ਆਸਮ ਸਾਹਿਬ ਦੇ ਇਰਾਦੇ ਖਤਰਨਾਕ ਹੀ ਲੱਗਦੇ ਨੇ।
2: ਅੱਛਾ,
1: ਇਹਨਾਂ ਨੇ ਲਿਖਿਆ ਹੈ ਕਿ ਮੈਂ ਤੇ ਖਾਣ ਪੀਣ ਤੋਂ ਹੀ ਮਹਿਰੂਮ ਹੋ ਗਿਆ ਹਾਂ।
2: ਓਹੋ,
1: ਆ ਮੇਰਾ ਖਿਆਲ ਹੈ ਕਿ ਆਸਮ ਸਾਹਿਬ ਠੀਕ ਐਸੇ ਲਈ ਹੋਣਾ ਚਾਹੁੰਦੇ ਨੇ ਕਿ ਠੀਕ ਹੋ ਕੇ ਫਿਰ ਬਾਰਬੀਕਿਊ ਤੇ ਫਾਸਟ ਫੂਡ ਦੇ ਚਟਖਾਰੇ ਹਾਸਲ ਕਰਨ। ਆਸਮ ਸਾਹਿਬ, ਹੁਣ ਤੁਸੀਂ ਇਹੋ ਜਿਹੀ ਕਾਰਵਾਈ ਨਹੀਂ ਕਰਨੀ ਜਿਹੜੀ ਸਿਹਤ ਲਈ ਨੁਕਸਾਨਦੇਹ ਬਾਇਸ ਬਣੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ SMS ਹਾਜ਼ਰ ਹੈ ਜਿਹੜਾ ਨਿਸਾਰ ਮਲਿਕ ਸਾਹਿਬ ਨੇ ਤਹਿਰੀਰ ਕੀਤਾ ਹੈ।
2: ਜੀ ਜੀ,
1: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26-27 ਸਾਲ ਹੈ, ਲੇਕਿਨ ਮੈਨੂੰ ਜਿਸਮਾਨੀ ਤੌਰ 'ਤੇ ਇੰਨੀ ਕਮਜ਼ੋਰੀ ਹੈ ਜਿੰਨੀ 60 ਸਾਲ ਦੇ ਮਰੀਜ਼ ਨੂੰ ਹੁੰਦੀ ਹੈ। ਮੇਰੀ ਲੱਤਾਂ, ਕਮਰ ਅਤੇ ਸਿਰ 'ਚ ਹਰ ਵੇਲੇ ਦਰਦ ਹੁੰਦਾ ਹੈ, ਨਜ਼ਰ ਕਮਜ਼ੋਰ ਹੋ ਗਈ ਹੈ, ਹਰ ਵੇਲੇ ਥੱਕਣ ਰਹਿੰਦੀ ਹੈ, ਸੁਸਤੀ ਦੀ ਵਜ੍ਹਾ ਨਾਲ ਘਰ ਦੇ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ। ਸੁਲੇਮਾਨ ਸਾਹਿਬ, ਮੈਂ ਤਾਕਤ ਵਾਸਤੇ ਇੱਕ ਹਕੀਮ ਤੋਂ ਦਵਾਈ ਵੀ ਲਿੱਤੀ ਸੀ, ਲੇਕਿਨ ਉਹਦੇ ਨਾਲ ਮੇਰੇ ਮੂੰਹ 'ਚ ਨਾ ਛਾਲੇ ਬਣ ਗਏ ਨੇ ਅਤੇ ਮੈਂ ਉਹ ਦਵਾਈ ਛੱਡ ਦਿੱਤੀ। ਸੁਲੇਮਾਨ ਸਾਹਿਬ, ਮੇਰਾ ਵਜ਼ਨ ਵੀ ਬਹੁਤ ਘੱਟ ਗਿਆ ਹੈ ਅਤੇ ਚਿਹਰੇ ਦੀ ਹੱਡੀਆਂ ਨਜ਼ਰ ਆਉਂਦੀਆਂ ਨੇ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
2: ਬੇਟਾ ਜੀ, ਤੁਹਾਡੀ ਕੈਫੀਅਤ ਕਾਬਲੇ ਤਸ਼ਵੀਸ਼ ਏ। ਮੈਂ ਤੁਹਾਡੇ ਲਈ ਬਹੁਤ ਹੀ ਮੁਅੱਸਰ ਅਤੇ ਆਪਣੀ ਤਜਰਬਾਸ਼ੁਦਾ ਦਵਾਈ ਪਾਰਸਲ ਕਰਾਈ ਏ, ਜਿਹੜੀ ਚੰਦ ਦਿਨਾਂ ਵਿੱਚ ਇਨਸ਼ਾਅੱਲਾ ਬਿਮਾਰੀ ਨੂੰ ਮੁਸਤਕਿਲ ਤੌਰ 'ਤੇ ਠੀਕ ਕਰੇਗੀ। ਬੇਟਾ ਜੀ, ਤੁਸੀਂ ਮਿਰਚ ਮਸਾਲੇ ਵਾਲੀ ਖੁਰਾਕ, ਖੱਟੀ ਚੀਜ਼ਾਂ ਅਤੇ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਦਿਨ 'ਚ ਕਿਸੇ ਵੀ ਟਾਈਮ 40 ਤੋਂ 45 ਮਿੰਟ ਵਾਕ ਜ਼ਰੂਰ ਕਰਨੀ ਹੈ। ਇਨਸ਼ਾਅੱਲਾ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਏਗੀ ਅਤੇ ਤੁਹਾਡਾ ਜਿਸਮ ਸਡੋਲ, ਮਜ਼ਬੂਤ, ਤਵਾਨਾ ਅਤੇ ਸਮਾਰਟ ਹੋ ਜਾਏਗਾ
1: ਜੀ, ਇਨਸ਼ਾਅੱਲਾ ਤਾਲਾ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ, ਹੁਣ ਕੁਝ ਬਨਾਓ ਸਿੰਗਾਰ ਦੇ ਹਵਾਲੇ ਨਾਲ ਵੀ ਗੱਲ ਹੋ ਜਾਏ
2: ਜੀ ਜੀ,
1: ਤਾਂ ਕਿ ਸਾਡੀਆਂ ਭੈਣਾਂ ਵੀ ਇਸ ਪ੍ਰੋਗਰਾਮ ਤੋਂ ਮਹਿਜ਼ੂਜ਼ ਹੋਣ। ਸੁਲੇਮਾਨ ਸਾਹਿਬ, ਅਗਲੀ ਮੇਲ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀ ਹੈ, ਲਿਖਦੀਆਂ ਨੇ ਕਿ ਮੇਰੀ ਉਮਰ 24 ਸਾਲ ਹੈ, ਮੈਨੂੰ ਫੇਸ 'ਤੇ ਮੁਹਾਸੇ ਬਹੁਤ ਜ਼ਿਆਦਾ ਨਿਕਲਦੇ ਨੇ ਅਤੇ ਅਮੂਮਨ ਉਹਨਾਂ ਦੇ ਨਿਸ਼ਾਨ ਵੀ ਰਹਿ ਜਾਂਦੇ ਨੇ। ਇਹਦੇ ਇਲਾਵਾ ਮੇਰੇ ਵਾਲ ਵੀ ਬਹੁਤ ਗਿਰਦੇ ਨੇ ਅਤੇ ਖੁਸ਼ਕੀ ਸਿਕਰੀ ਦੀ ਵਜ੍ਹਾ ਨਾਲ ਸਿਰੇ 'ਚ ਬਾਰੀਕ ਬਾਰੀਕ ਜ਼ਖਮ ਜਿਹੇ ਬਣ ਜਾਂਦੇ ਨੇ ਜਿਨ੍ਹਾਂ 'ਚ ਬਹੁਤ ਜਲਨ ਹੁੰਦੀ ਹੈ। ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਵਾਲ ਮਜ਼ਬੂਤ ਅਤੇ ਸਕਿਨ ਬਿਲਕੁਲ ਫਰੈਸ਼ ਅਤੇ ਕਲੀਨ ਹੋ ਜਾਏ।
2: ਬੇਟੀ ਜੀ, ਖਵਾਤੀਨ ਵਾਸਤੇ ਇਹ ਦੋਨੋਂ ਹੀ ਮਸਲੇ ਬਹੁਤ ਪਰੇਸ਼ਾਨਕੁਨ ਹੁੰਦੇ ਨੇ ਅਤੇ ਇਹਨਾਂ ਮਸਾਇਲ ਦੀ ਅਹਿਮ ਵਜ੍ਹਾ ਕੈਮੀਕਲ ਅਮੇਜ਼ ਚੀਜ਼ਾਂ ਦਾ ਬੇਦਰੇਗ ਇਸਤੇਮਾਲ ਹੈ। ਬੇਟੀ ਜੀ, ਦਵਾਈ ਦੇ ਨਾਲ ਨਾਲ ਮੁਤਦਿਲ ਅਤੇ ਮੌਜ਼ੂ ਖੁਰਾਕ ਵੀ ਆਪਣੀ ਜਗ੍ਹਾ ਬਹੁਤ ਅਹਿਮੀਅਤ ਰੱਖਦੀ ਹੈ। ਲਿਹਾਜ਼ਾ ਤੁਸੀਂ ਮਿਰਚ ਮਸਾਲੇ ਵਾਲੀ ਗਜ਼ਾ, ਫਾਸਟ ਫੂਡ, ਦੂਸਰੀ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਸਬਜ਼ੀਆਂ, ਫਲ, ਦੁੱਧ, ਦਹੀਂ ਜ਼ਿਆਦਾ ਇਸਤੇਮਾਲ ਕਰੋ। ਦਿਨ 'ਚ 4-5 ਵਾਰੀ ਅੱਛੇ ਸਾਬਣ ਦੇ ਨਾਲ ਆਪਣਾ ਮੂੰਹ ਧੋਵੋ। ਵਾਲਾਂ ਨੂੰ ਮਸਨੂਈ ਅਤੇ ਕੈਮੀਕਲ ਅਮੇਜ਼ ਸ਼ੈਂਪੂ ਦੀ ਬਜਾਏ ਆਮਲੇ ਰੇਠੇ ਜਾਂ ਬੇਸਨ ਨਾਲ ਧੋਇਆ ਕਰੋ
1: ਜੀ ਜੀ,
2: ਜਾਂ ਫਿਰ ਕਿਸੇ ਅੱਛੇ ਸਾਬਣ ਨਾਲ। ਬੇਟੀ ਜੀ, ਮੈਂ ਤੁਹਾਡੇ ਲਈ 2 ਕਿਸਮ ਦੀ ਦਵਾਈ ਪਾਰਸਲ ਕਰਾਈ ਹੈ। ਇੱਕ ਚਿਹਰੇ ਦੇ ਮੁਹਾਸਿਆਂ ਨੂੰ ਠੀਕ ਕਰੇਗੀ ਅਤੇ ਦੂਜੀ ਜੜੀ ਬੂਟੀਆਂ ਨਾਲ ਤਿਆਰਸ਼ੁਦਾ ਇੱਕ ਬਹੁਤ ਹੀ ਮੁਅੱਸਰ ਹੇਅਰ ਆਇਲ ਹੈ। ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਇਨਸ਼ਾਅੱਲਾ ਕੀਲ ਮੁਹਾਸੇ, ਹੱਤਾ ਕਿ ਛਾਈਆਂ ਵੀ ਸਾਫ਼ ਹੋ ਜਾਣਗੀਆਂ ਅਤੇ ਵਾਲ ਮਜ਼ਬੂਤ ਹੋ ਜਾਣਗੇ। ਖੁਸ਼ਕੀ ਸਿਕਰੀ ਸਾਫ਼ ਹੋ ਜਾਏਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਵਾਲ ਲੰਬੇ, ਗਨੇ ਅਤੇ ਚਮਕਦਾਰ ਹੋ ਜਾਣਗੇ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭੈਣ ਜੀ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਈਮੇਲ ਔਰ SMS ਤੇ ਬਹੁਤ ਸਾਰੇ ਬਾਕੀ ਨੇ ਪਰ ਮੈਂ ਕੀ ਕਰਾਂ, ਅਸੀਂ ਗੱਲਬਾਤ ਹਲੇ ਸ਼ੁਰੂ ਹੀ ਕਰਨੇ ਤਾਂ ਉਧਰੋਂ ਪ੍ਰੋਗਰਾਮ ਦਾ ਵੇਲਾ ਮੁੱਕ ਜਾਂਦਾ ਅਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
2: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760, ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: There's music and then there's magic. One above FM 101.

0: सुरर संगीत साजो आवाज आपका मनपसंद रेडियो चैनल FM 101।
1: प्रोग्राम सुनने वाले सारे मौजदे भैन भरावां ते बुजुर्गां दी खिदमत च साईमां दा पुरखलूस सलाम पहुंचे। सोने भैन भराओ, अल्लाह पाक ने सानू सब तो वड्डी ते अनमोल नेमत सेहत दी सूरत विच दित्ती है। लिहाजा सब तो ज्यादा अहमियत सेहत नूं दिओ, क्योंकि सेहत है ते जिंदगी दा मजा है, ते सेहत नहीं ते हर शय बेकार है। भैन भराओ, बीमारियां तो पाक सेहतमंद जिंदगी गुजारन लई बीमारियां दा मौजू इलाज जरूरी है। ते जो गल होवे मौजू इलाज दी, ते साडे ज़ेहन विच इक मारूफ तिब्बी शख्सियत दा नाम आ जांदा है। जी भैन भराओ, तुसीं समझ गए होगे कि मैं प्रोफेसर सुलेमान साहब दी गल कर रही हां, जिहड़े हस्बे साबिक अज वी साडे प्रोग्राम दी शान वधाणगे, साडे स्टूडियो विच आणगे। उस तों पहले कि मैं तुहाडी उहनां नाल मुलाकात करावां, पहले तुसीं नोट फरमाओ साडा पता ते फोन नंबरस, फिर असीं प्रोफेसर सुलेमान साहब दी मुलाकात तुहाडे नाल करवावांगे। सुलेमान, दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com। जी मेरे भैन भराओ, हुण तुसीं तवज्जो फरमाओ, क्योंकि हुण मैं तुहाडी मुलाकात करानी आ यूनानी मैडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते अवार्ड याफ्ता गोल्ड मैडलिस्ट तबीब हर्बल फिजिशियन प्रोफेसर सुलेमान साहब नाल। सुलेमान साहब जी, आया नूं वेलकम, खुशामदीद ते तशरीफ आवरे दा बहुत शुक्रिया।
2: सहमा जी, इज्जत अफजाई दा बहुत बहुत शुक्रिया, ते नाल ही इस गल दा भी शुक्रिया कि तुसीं मैनूं इस प्रोग्राम विच मदद करके ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ।
1: ਜੀ, ਬਹੁਤ ਮਿਹਰਬਾਨੀ ਤੁਹਾਡੀ। ਸੁਲੇਮਾਨ ਸਾਹਿਬ, ਅੱਜ ਵੀ ਮੇਰੇ ਕੋਲ ਬਹੁਤ ਜ਼ਿਆਦਾ ਈਮੇਲ ਔਰ SMS ਮੌਜੂਦ ਨੇ। ਮੈਂ ਚਾਹੁੰਦੀ ਹਾਂ ਕਿ ਮੈਂ ਜਲਦੀ ਜਲਦੀ ਈਮੇਲਸ ਪੜ੍ਹਨਾ ਸ਼ੁਰੂ ਕਰਦਾ।
2: ਜੀ ਜੀ ਜ਼ਰੂਰ
1: ਜੀ। ਸਾਨੂੰ ਸਭ ਤੋਂ ਪਹਿਲੇ ਜਿਹੜੀ ਈਮੇਲ ਭੇਜੀ ਉਹ ਸ਼ੌਕਤ ਸਾਹਿਬ ਨੇ ਭੇਜੀ ਹੈ, ਅਤੇ ਫਰਮਾਉਂਦੇ ਨੇ, ਸੁਲੇਮਾਨ ਸਾਹਿਬ ਮੇਰੀ ਉਮਰ ਤਕਰੀਬਨ 46 ਸਾਲ ਹੈ
2: ਜੀ,
1: ਮੈਨੂੰ ਅਲਹਮਦੁਲਿਲਾ ਕੋਈ ਖਤਰਨਾਕ ਬਿਮਾਰੀ ਨਹੀਂ, ਬਸ ਕਮਜ਼ੋਰੀ ਦਾ ਮਸਲਾ ਹੈ। ਸੁਲੇਮਾਨ ਸਾਹਿਬ, ਮੈਨੂੰ ਲੱਗਦਾ ਹੈ ਕਿ ਮੈਨੂੰ ਅੰਦਰੋਂ ਕਮਜ਼ੋਰੀ ਹੋ ਗਈ ਹੈ, ਜਿਹਦੀ ਵਜ੍ਹਾ ਨਾਲ ਮੈਨੂੰ ਕਈ ਵਾਰ ਬਹੁਤ ਜ਼ਿਹਨੀ ਦਬਾਓ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ। ਮੈਂ ਤਾਕਤ ਦੀ ਇੱਕ ਮਸ਼ਹੂਰ ਦਵਾਈ ਵੀ ਇਸਤੇਮਾਲ ਕੀਤੀ ਸੀ, ਲੇਕਿਨ ਉਹਦੇ ਨਾਲ ਦਿਲ ਘਬਰਾਉਣ ਲੱਗ ਗਿਆ ਅਤੇ ਦਿਲ ਦੀ ਧੜਕਣ ਤੇਜ਼ ਹੋ ਗਈ। ਸੁਲੇਮਾਨ ਸਾਹਿਬ, ਕੋਈ ਬਿਹਤਰੀਨ ਤਾਕਤ ਦੀ ਦਵਾਈ ਪਾਰਸਲ ਕਰ ਦਿਓ।
2: ਸ਼ੌਕਤ ਭਾਈ, ਇਸ ਬਿਮਾਰੀ ਨੂੰ ਦੇੜ ਉਮਰੀ ਦੀ ਅਸਾਬੀ ਕਮਜ਼ੋਰੀ ਕਹਿੰਦੇ ਨੇ, ਜਿਹੜੀ ਅਮੂਮਨ 45 ਸਾਲ ਤੋਂ 50 ਸਾਲ ਦੇ ਦਰਮਿਆਨ ਹੁੰਦੀ ਹੈ। ਇਸ ਉਮਰ ਵਿੱਚ ਅਮੂਮਨ ਅਸਾਬ ਕਮਜ਼ੋਰ ਹੋ ਜਾਂਦੇ ਨੇ, ਜ਼ਿਹਨੀ ਅਤੇ ਕਲਬੀ ਖੁਆਇਸ਼ਾਂ ਅਤੇ ਜ਼ੋਫ ਆਉਣ ਲੱਗਦਾ ਹੈ। ਮੇਰੇ ਭਾਈ, ਯਾਦ ਰੱਖਣਾ ਕਿ ਕੈਮੀਕਲ ਅਮੇਜ਼ ਕੁਵਤ ਬਖਸ਼ ਦਵਾਈਆਂ ਸਿਹਤ ਲਈ ਬਹੁਤ ਹੀ ਖਤਰਨਾਕ ਨੇ, ਅਤੇ ਇਹਨਾਂ ਦੇ ਇਸਤੇਮਾਲ ਨਾਲ ਅਮੂਮਨ ਹਾਰਟ ਫੇਲ ਜਾਂ ਬ੍ਰੇਨ ਹੈਮਰੇਜ ਦਾ ਖਤਰਾ ਵੱਧ ਜਾਂਦਾ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਖਾਲਿਸ ਹਰਬਲ ਦਵਾਈ ਪਾਰਸਲ ਕਰਾਈ ਹੈ, ਜਿਹੜੀ ਅਸਾਬ ਨੂੰ ਕੁਵਤ ਦੇਵੇਗੀ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਚੰਦ ਹਫ਼ਤੇ ਬਾਅਦ ਤੁਸੀਂ ਆਪਣੇ ਜਿਸਮ ਵਿੱਚ ਇੱਕ ਖਾਸ ਕੁਵਤ ਅਤੇ ਤਵਾਨਾਈ ਦੇ ਨਾਲ ਨਾਲ ਜ਼ਿਹਨੀ ਅਤੇ ਕਲਬੀ ਤੌਰ 'ਤੇ ਵੀ ਆਪਣੇ ਆਪ ਨੂੰ ਨਹਾਇਤ ਫਿੱਟ ਮਹਿਸੂਸ ਕਰੋਗੇ। ਤੁਹਾਨੂੰ ਯਕੀਨ ਆ ਜਾਏਗਾ ਕਿ ਜੜੀ ਬੂਟੀਆਂ ਦੇ ਇਲਾਜ ਕਿਤਨਾ ਜ਼ਬਰਦਸਤ ਹੈ।
1: ਜੀ ਮੋਹਤਰਮ ਸ਼ੌਕਤ ਸਾਹਿਬ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਹੈ ਤਾਹਿਰ ਮਸੂਦ ਸਾਹਿਬ ਨੇ ਤਹਿਰੀਰ ਕੀਤੀ।
2: ਜੀ ਜੀ,
1: ਫਰਮਾਉਂਦੇ ਨੇ ਕਿ ਜਨਾਬੇ ਅਲੀ, ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਇਲਾਜ ਨਾਲ ਅਲਹਮਦੁਲਿਲਾ ਮੇਰੀ ਬਿਮਾਰੀ ਇੰਝ ਠੀਕ ਹੋਈ ਹੈ ਕਿ ਸਭ ਲੋਕ ਹੈਰਾਨ ਰਹਿ ਗਏ ਨੇ, ਅਤੇ ਦਵਾਈ ਇਸਤੇਮਾਲ ਕਰਨ ਤੋਂ ਬਾਅਦ ਮੈਂ ਦੁਬਾਰਾ ਟੈਸਟ ਕਰਵਾਇਆ, ਜਿਹਦੀ ਰਿਪੋਰਟ ਤੁਹਾਨੂੰ ਵੀ ਕਰ ਰਿਹਾ ਵਾਂ। ਸੁਲੇਮਾਨ ਸਾਹਿਬ, ਇਸ ਰਿਪੋਰਟ ਨੇ ਤਾਂ ਸਾਰਿਆਂ ਨੂੰ ਹੈਰਾਨ ਹੀ ਕਰ ਦਿੱਤਾ। ਅੱਲਾਹ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਅਤੇ ਹਰ ਮਰੀਜ਼ ਨੂੰ ਇੰਝ ਹੀ ਸ਼ਿਫਾ ਦੇਵੇ, ਆਮੀਨ।
2: ਤਾਹਰ ਭਾਈ, ਮੈਂ ਸੋਨੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਸ ਪਾਕ ਜ਼ਾਤ ਨੇ ਸਾਡੇ ਇਲਾਜ ਨੂੰ ਕਾਮਯਾਬੀ ਅਤਾ ਕੀਤੀ ਅਤੇ ਤੁਹਾਡੇ ਲਈ ਇਸ ਇਲਾਜ ਨੂੰ ਸ਼ਫਾ ਦਾ ਜ਼ਰੀਆ ਬਣਾਇਆ। ਮੇਰੇ ਮੁਹਤਰਮ ਭਾਈ, ਮੈਂ ਤੁਹਾਡੀ ਰਿਪੋਰਟ ਵੇਖੀ ਹੈ, ਅੱਲਾਹ ਨੇ ਚਾਹਿਆ ਤਾਂ ਮਜ਼ੀਦ ਬਿਹਤਰੀ ਹੋਵੇਗੀ, ਤੁਸੀਂ ਥੋੜੇ ਅਰਸੇ ਤੱਕ ਇਹਤਿਆਤੀ ਤਦਾਬੀਰ ਤੇ ਪਰਹੇਜ਼ ਅਮਲ ਜ਼ਰੂਰ ਕਰਨਾ ਹੈ। ਅੱਲਾ ਕਰੀਮ ਆਪਣੀ ਰਹਿਮਤ ਨਾਲ ਕਰਮ ਫਰਮਾਏਗਾ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਹਾਨੂੰ ਸਿਹਤਯਾਬੀ ਮੁਬਾਰਕ ਹੋਵੇ। ਸਾਡੇ ਵੱਲੋਂ ਤੁਸੀਂ ਆਪ ਹੀ ਸਿਹਤਮੰਦੀ ਦੀ ਮਿਠਾਈ ਖਾ ਲੈਣਾ। ਸੁਲੇਮਾਨ ਸਾਹਿਬ
2: ਜੀ ਜੀ,
1: ਮਿਠਾਈ ਦੇ ਬਗੈਰ ਤੇ ਮੁਬਾਰਕਬਾਦ ਵੀ ਨਹੀਂ ਸਜਦੀ, ਲੇਕਿਨ ਮੈਂ ਫੇਰ ਵੀ ਤਾਹਿਰ ਸਾਹਿਬ ਨੂੰ ਮੁਬਾਰਕਬਾਦ ਹੀ ਦਿੱਤੀ ਹੈ। ਸੁਲੇਮਾਨ ਸਾਹਿਬ, ਮੈਂ ਤੇ ਅਗਲੀ ਮੇਲ ਪੜਨ ਲੱਗੀ ਸਾਂ, ਲੇਕਿਨ ਅੱਧੀ ਛੁੱਟੀ ਦਾ ਇਸ਼ਾਰਾ ਮਿਲ ਗਿਆ, ਲਿਹਾਜ਼ਾ ਮੈਂ ਆਪਣੇ ਸੁਣਨ ਵਾਲਿਆਂ ਨੂੰ ਐਡਰੈਸ ਤੇ ਫੋਨ ਨੰਬਰ ਲਿਖਵਾਨੀ ਆ।
2: ਜੀ ਜੀ ਜ਼ਰੂਰ।
1: ਸੋਹਣੇ ਭੈਣ ਭਰਾਓ, ਬਿਮਾਰੀਆਂ ਨੂੰ ਪੇਚੀਦਾ ਨਾ ਬਣਾਓ, ਬਲਕਿ ਫੌਰਨ ਹੀ ਇਲਾਜ ਕਰਵਾਓ ਤੇ ਬਿਮਾਰੀ ਤੋਂ ਜਾਨ ਛੁਡਾਓ। ਤੇ ਬਿਹਤਰੀਨ ਇਲਾਜ ਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਵਾਸਤੇ ਪਾਕਿਸਤਾਨ ਦੇ ਮਾਇਆਨਾਸ ਹਰਬਲ ਮੌਲਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਤੇ ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਪਤਾ ਤੇ ਫੋਨ ਨੰਬਰ ਤੁਸੀਂ ਨੋਟ ਫਰਮਾ ਲਿਆ। ਹੁਣ ਮੈਂ ਪੇਸ਼ ਕਰਨੀ ਆ ਤੁਹਾਡੀ ਬਾਕੀ ਮੇਲਸ ਔਰ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹੈਗੀ ਹੈ ਜਿਹੜੀ ਯਾਸਿਨ ਖਾਨ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਆਪਣੇ ਕਾਲਜ ਵਿੱਚ ਬਿਹਤਰੀਨ ਐਥਲੀਟ ਸਾਂ ਤੇ ਮੈਨੂੰ ਆਪਣੀ ਸਿਹਤ ਦੀ ਬਹੁਤ ਕੇਅਰ ਕਰਨੀ ਪੈਂਦੀ ਸੀ। ਮੈਂ ਆਪਣੇ ਜਿਸਮ ਨੂੰ ਤਾਕਤਵਰ ਰੱਖਣ ਲਈ ਇੱਕ ਵਾਰੀ ਇੱਕ ਇੰਪੋਰਟਡ ਮਾਜੂਨ ਇਸਤੇਮਾਲ ਕੀਤੀ। ਉਹਦੇ ਬਾਰੇ ਮਸ਼ਹੂਰ ਸੀ ਕਿ ਉਸ ਵਿੱਚ ਬਹੁਤ ਹੀ ਤਵਾਨਾਈ ਤੇ ਕੁਵਤ ਆ ਜਾਂਦੀ ਹੈ।
2: ਜੀ ਜੀ।
1: ਲੇਕਿਨ ਜਦੋਂ ਮੈਂ ਇਸਤੇਮਾਲ ਕੀਤੀ ਤੇ ਉਹਦੇ ਨਾਲ ਮੈਨੂੰ ਇੱਕ ਦੂਜੀ ਪ੍ਰੋਬਲਮ ਹੋ ਗਈ, ਜਿਹਦੀ ਤਫਸੀਲ ਮੈਂ ਤੁਹਾਨੂੰ ਅਲੈਦਾ ਲਿਖੀ ਹੈ। ਸੁਲੇਮਾਨ ਸਾਹਿਬ, ਹੁਣ ਮੈਂ ਬਹੁਤ ਕਮਜ਼ੋਰੀ ਮਹਿਸੂਸ ਕਰਨਾ ਵਾਂ, ਬਰਾਏ ਕਰਮ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਮੇਰੀ ਉਮਰ 20 ਸਾਲ ਹੈ।
2: ਬੇਟਾ ਜੀ, ਇਹ ਜ਼ਰੂਰੀ ਨਹੀਂ ਕਿ ਇੰਪੋਰਟਿਡ ਦਵਾਈ ਫਾਇਦਾਮੰਦ ਹੋਵੇ, ਬਿਲਖਸੂਸ ਉਹ ਦਵਾਈ ਕਦੇ ਵੀ ਫਾਇਦਾਮੰਦ ਨਹੀਂ ਹੋ ਸਕਦੀ ਜਿਹੜੀ ਬਿਮਾਰੀ ਦੀ ਤਸ਼ਖੀਸ ਦੇ ਬਗੈਰ ਇਸਤੇਮਾਲ ਕੀਤੀ ਜਾਏ, ਬਲਕਿ ਉਹ ਦਵਾਈ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ। ਜਿੰਦਾ ਸਬੂਤ ਤੁਹਾਨੂੰ ਮਿਲ ਗਿਆ ਹੈ ਬੇਟਾ ਜੀ, ਅਲਾਮਤ ਅਤੇ ਕੈਫੀਅਤ ਦੇ ਮੁਤਾਬਿਕ ਤਾਂ ਇਹ ਸਭ ਗਲਤ ਅਤੇ ਗੈਰ ਮੁਨਾਸਬ ਦਵਾਈ ਦਾ ਅਸਰ ਹੈ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੂਦਾ ਅਤੇ ਆਪਣੀ ਮਾਮੂਲੇ ਮਤਲਬ ਦਵਾਈ ਪਾਰਸਲ ਕਰਾਈ ਹੈ, ਜਿਹਦੇ ਨਾਲ ਤੁਹਾਡੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਸਿਹਤਯਾਬੀ ਹੋਈ ਹੈ। ਇਹ ਦਵਾਈ ਅਸਾਬ ਅਤੇ ਪੱਠਿਆਂ ਨੂੰ ਮਜ਼ਬੂਤ ਕਰਕੇ ਜਿਸਮ ਵਿੱਚ ਇੱਕ ਖਾਸ ਤਵਾਨਾਈ, ਕੁਵਤ ਅਤੇ ਐਨਰਜੀ ਪੈਦਾ ਕਰਦੀ ਹੈ ਅਤੇ ਹਰ ਕਿਸਮ ਦੀ ਕਮਜ਼ੋਰੀ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਦੂਰ ਹੋ ਜਾਂਦੀ ਹੈ। ਤੁਸੀਂ ਇਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਨੀ ਹੈ, ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਕੋਈ ਨਵਾਂ ਤਜਰਬਾ ਨਾ ਕਰਨਾ, ਬਲਕਿ ਜਿਹੜੀ ਦਵਾਈ ਤੁਹਾਨੂੰ ਪਾਰਸਲ ਕਰਾਈ ਗਈ ਹੈ ਉਹ ਦਵਾਈ ਹੀ ਇਸਤੇਮਾਲ ਕਰਨਾ। ਸੁਲੇਮਾਨ ਸਾਹਿਬ, ਇਹ ਤੇ ਵਾਕਈ ਹੈਰਾਨੀ ਬਲਕਿ ਪਰੇਸ਼ਾਨੀ ਵਾਲੀ ਗੱਲ ਹੈ
2: ਜੀ ਜੀ,
1: ਕਿ ਬਗੈਰ ਸੋਚੇ ਸਮਝੇ ਦਵਾਈ ਇਸਤੇਮਾਲ ਕੀਤੀ ਜਾਏ, ਯਾਨੀ ਆਪਣੀ ਜਾਨ ਨੂੰ ਰਿਸਕ 'ਚ ਪਾ ਕੇ ਆਪਣੇ ਆਪ ਨੂੰ ਦਵਾਈਆਂ ਦੀ ਟੈਸਟਿੰਗ ਲੈਬੋਰਟਰੀ ਬਣਾਉਣਾ ਕਿੰਨਾ ਖਤਰਨਾਕ ਕੰਮ ਹੈ।
2: ਜੀ ਬਿਲਕੁਲ ਸਹਿਮਾ ਜੀ, ਇਹ ਤੇ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਕੰਮ ਹੈ।
1: ਬਿਲਕੁਲ ਬਿਲਕੁਲ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ SMS ਹਾਜ਼ਰ ਹੈ ਜਿਹੜਾ ਕਾਸ਼ਿਫ ਰਸੂਲ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ, ਸੁਲੇਮਾਨ ਸਾਹਿਬ, ਮੇਰੀ ਉਮਰ 34 ਸਾਲ ਹੈ, ਮੈਨੂੰ 2 ਮਹੀਨਿਆਂ ਤੋਂ ਗੁਰਦੇ 'ਚ ਪੱਥਰੀ ਦੀ ਤਕਲੀਫ ਹੈ, ਬਹੁਤ ਦਰਦ ਹੁੰਦਾ ਹੈ, ਮੈਂ ਕਾਫੀ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਫਾਇਦਾ ਨਹੀਂ ਹੁੰਦਾ। ਹੁਣ ਸਾਰੇ ਇਹੀ ਮਸ਼ਵਰਾ ਦੇ ਰਹੇ ਨੇ ਕਿ ਆਪਰੇਸ਼ਨ ਕਰਵਾਓ, ਲੇਕਿਨ ਮੇਰੀ ਹਿੰਮਤ ਨਹੀਂ ਪੈਂਦੀ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਹਰਬਲ ਇਲਾਜ ਦੇ ਜ਼ਰੀਏ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ ਤੇ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
2: ਕਾਸ਼ਿਫ ਭਾਈ, ਤੁਸੀਂ ਠੀਕ ਸੁਣਿਆ ਹੈ ਕਿ ਪੱਥਰੀ ਗੁਰਦੇ 'ਚ ਹੋਵੇ ਜਾਂ ਮਸਾਨੇ 'ਚ, ਜੜੀ ਬੂਟੀਆਂ ਦੇ ਜ਼ਰੀਏ ਗੁਰਦੇ ਅਤੇ ਮਸਾਨੇ ਦੀ ਪੱਥਰੀ ਰੇਜ਼ਾ ਰੇਜ਼ਾ ਹੋ ਕੇ ਨਿਕਲ ਜਾਂਦੀ ਹੈ। ਮੇਰੇ ਭਾਈ, ਇਹ ਸਭ ਅੱਲਾ ਪਾਕ ਦੀ ਖਾਸ ਮਿਹਰਬਾਨੀ ਦਾ ਨਤੀਜਾ ਹੈ, ਜਿਹਦੇ ਆਪਣੇ ਬੰਦਿਆਂ ਵਾਸਤੇ ਜੜੀ ਬੂਟੀਆਂ ਦੀ ਅਨਮੋਲ ਅਤੇ ਸ਼ਫਾ ਬਖਸ਼ ਨਿਮਤ ਨਾਜ਼ਲ ਫਰਮਾਈ ਹੈ। ਮੇਰੇ ਭਾਈ, ਤੁਸੀਂ ਅੱਲਾ ਪਾਕ 'ਤੇ ਭਰੋਸਾ ਰੱਖੋ, ਅਗਰ ਤੁਸੀਂ ਬਾਕਾਇਦਗੀ ਨਾਲ ਹਰਬਲ ਇਲਾਜ ਕਰਾਉਂਦੇ ਰਹੇ, ਇਨਸ਼ਾਅੱਲਾ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਪਵੇਗੀ।
1: ਜੀ ਬਿਲਕੁਲ।
2: ਮੇਰੇ ਭਾਈ, ਤੁਸੀਂ ਚਾਵਲ, ਟਮਾਟਰ, ਪਾਲਕ ਅਤੇ ਚਕਨਾਈ ਵਾਲੀ ਗਜ਼ਾ ਨਹੀਂ ਖਾਣੀ, ਦਿਨ 'ਚ 11 ਗਲਾਸ ਪਾਣੀ ਜ਼ਰੂਰ ਪੀਣਾ ਹੈ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਆਪਣੀ ਖਾਸ ਸਲਾਹੀਅਤ ਦੇ ਜ਼ਰੀਏ ਪੱਥਰੀ ਨੂੰ ਰੇਜ਼ਾ ਰੇਜ਼ਾ ਕਰਕੇ ਬਦਰੀਆ ਯੂਰਨ ਇਨਸ਼ਾਅੱਲਾ ਖਾਰਜ ਕਰ ਦੇਗੀ ਅਤੇ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਲਓ ਜੀ ਭਾਈ ਸਾਹਿਬ ਤੁਹਾਨੂੰ ਤਾਂ ਜੜੀ ਬੂਟੀਆਂ ਨੇ ਓਪਰੇਸ਼ਨ ਤੋਂ ਬਚਾ ਲਿਆ ਹੁਣ ਤੁਸੀਂ ਜੜੀ ਬੂਟੀਆਂ ਦਾ ਵੀ ਸ਼ੁਕਰੀਆ ਅਦਾ ਕਰਨਾ ਕਿਉਂ ਸਲਮਾਨ ਸਰ ਠੀਕ ਹੈ ਨਾ
2: ਜੀ ਜੀ ਜੀ ਸਹਿਮਾ ਜੀ ਸੋਨੇ ਰੱਬ ਦਾ ਸੂਰਤ ਰਹਿਮਾਨ ਚ ਇਰਸ਼ਾਦ ਹੈ ਕਿ ਤੁਮ ਆਪਣੇ ਰੱਬ ਕੀ ਕੌਣ ਕੌਣ ਸੀ ਨਿਯਮਤੋਂ ਕੋ ਜਟਲਾਓਗੇ ਯਾਨੀ ਅਣਗਿਣਤ ਨਿਯਮਤਾਂ ਨੇ ਲਿਹਾਜ਼ਾ ਮਜਮੂਈ ਤੌਰ ਤੇ ਹਰ ਦਮ ਸੋਨੇ ਰੱਬ ਦਾ ਸ਼ੁਕਰ ਗੁਜ਼ਾਰ ਹੀ ਹੋਣਾ ਚਾਹੀਦਾ ਹੈ
1: ਬਿਲਕੁਲ ਠੀਕ ਫਰਮਾਇਆ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਮੇਲ ਆ ਗਈ ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਤਹਿਰੀਰ ਕੀਤੀ ਹੈ ਫਰਮਾਉਂਦੀਆਂ ਨੇ ਕਿ ਮੈਂ ਪ੍ਰੋਫੈਸ਼ਨਲ ਵੂਮਨ ਹਾਂ
2: ਅੱਛਾ
1: ਔਰ ਰੋਜ਼ਾਨਾ ਮੇਕਅਪ ਕਰਨਾ ਜ਼ਰੂਰੀ ਹੁੰਦਾ ਹੈ ਲੇਕਿਨ ਮੈਂ ਮਹਿਸੂਸ ਕੀਤਾ ਹੈ ਕਿ ਦਿਨ ਬਾ ਦਿਨ ਮੇਰੀ ਸਕਿਨ ਹਾਰਡ ਅਤੇ ਰੁੱਖੀ ਰੁੱਖੀ ਹੋ ਗਈ ਹੈ ਚਿਹਰੇ 'ਤੇ ਖੁਸ਼ਕੀ ਬਹੁਤ ਨੁਮਾਇਆ ਰਹਿੰਦੀ ਹੈ ਅਤੇ ਸਕਿਨ ਦੀ ਰੌਣਕ ਖਤਮ ਹੋ ਗਈ ਹੈ ਸਕਿਨ ਸਿਆਹੀ ਮਾਲ ਹੋ ਰਹੀ ਹੈ ਸੁਲੇਮਾਨ ਸਾਹਿਬ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਕਿਨ ਫਰੈਸ਼ ਨਰਮ ਅਤੇ ਨਿਖਰੀ ਹੋ ਜਾਏ ਜੀ ਸੁਲੇਮਾਨ ਸਾਹਿਬ
2: ਮੇਰੀ ਭੈਣ ਇਸ ਗੱਲ ਨੂੰ ਤੇ ਬਿਊਟੀਸ਼ੀਅਨ ਵੀ ਤਸਲੀਮ ਕਰਦੇ ਨੇ ਕਿ ਹੱਦੋਂ ਜ਼ਿਆਦਾ ਮੇਕਅਪ ਨਾਲ ਸਕਿਨ ਖਰਾਬ ਹੋ ਜਾਂਦੀ ਹੈ ਲਿਹਾਜ਼ਾ ਅਗਰ ਤੁਸੀਂ ਮੇਕਅਪ ਨਹੀਂ ਛੱਡੋਗੇ ਤੇ ਸਕਿਨ ਦੀ ਹਿਫਾਜ਼ਤ ਵਾਸਤੇ ਜੜੀ ਬੂਟੀਆਂ ਨੂੰ ਆਪਣੇ ਫੇਸ ਤੇ ਜ਼ਰੂਰ ਅਪਲਾਈ ਕਰੋ ਤਾਂ ਕਿ ਸਕਿਨ ਕੈਮੀਕਲ ਦੇ ਮੁਜ਼ਰ ਅਸਰਾਂ ਤੋਂ ਮਹਿਫੂਜ਼ ਰਹੇ
1: ਬਿਲਕੁਲ
2: ਭੈਣ ਜੀ ਤੁਸੀਂ ਦੂਜੇ ਤੀਜੇ ਦਿਨ ਬੇਸਣ ਨਾਲ ਫੇਸ ਜ਼ਰੂਰ ਧੋਇਆ ਕਰੋ ਇਹਦੇ ਇਲਾਵਾ ਜ਼ੈਤੂਨ ਦੇ ਤੇਲ 'ਚ ਅੰਡੇ ਦੀ ਸਫੈਦੀ ਫੈਂਟ ਕੇ ਚਿਹਰੇ 'ਤੇ ਲਗਾਓ ਜਾਂ ਦਹੀਂ 'ਚ ਲੀਮੂ ਮਿਲਾ ਕੇ ਫੇਸ 'ਤੇ ਲਗਾਓ ਇਹਦੇ ਇਲਾਵਾ ਮਾਲਟੇ ਦੇ ਤਾਜ਼ਾ ਛਿਲਕੇ ਤਿਰਕੇ ਗੁਲਾਬ ਦੀ ਚਿਹਰੇ 'ਤੇ ਸਕਿਨ ਵਾਸਤੇ ਮੁਫੀਦ ਨੇ ਮੈਂ ਤੁਹਾਡੇ ਲਈ ਇੱਕ ਖਾਸ ਹਰਬਲ ਪਾਊਡਰ ਵੀ ਪਾਰਸਲ ਕਰਾਇਆ ਹੈ ਜਿਹੜਾ ਸਕਿਨ ਟੈਕਸਚਰ ਦੀ ਹਿਫਾਜ਼ਤ ਕਰਦਾ ਹੈ ਇਹਦੇ ਨਾਲ ਮਸਾਮਾਤ ਕੁਸ਼ਾਦਾ ਨਹੀਂ ਹੁੰਦੇ ਅਤੇ ਨਾ ਹੀ ਚਿਹਰੇ 'ਤੇ ਦਾਗ ਧੱਬੇ ਬਣਦੇ ਨੇ ਇਹ ਖਾਸ ਪਾਊਡਰ ਚਿਹਰੇ 'ਤੇ ਲਗਾਉਣਾ ਹੈ ਇਹਦੇ ਨਾਲ ਕੀਲ ਮੁਹਾਸੇ ਛਾਈਆਂ ਦਾ ਤਦਾਰਕ ਹੋਵੇਗਾ ਅਤੇ ਸਕਿਨ ਨੂੰ ਮੇਕਅਪ ਦੇ ਮਨਫੀ ਅਸਰਾਂ ਤੋਂ ਮੁਕੰਮਲ ਤਹੱਫਜ਼ ਮਿਲੇਗਾ ਮੇਰੀ ਭੈਣ ਤੁਸੀਂ ਬਾਕਾਇਦਗੀ ਨਾਲ ਇਹ ਪਾਊਡਰ ਇਸਤੇਮਾਲ ਕਰਨਾ ਹੈ ਸੋਨੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਸਕਿਨ ਬਿਲਕੁਲ ਸਾਫ਼ ਅਤੇ ਫਰੈਸ਼ ਹੋ ਜਾਏਗੀ ਅਤੇ ਇਨਸ਼ਾਅੱਲਾ ਨਾ ਸਿਰਫ ਰੰਗ ਨਿਖਰੇਗਾ ਕਿਉਂਕਿ ਸਕਿਨ ਦੀ ਖੁਸ਼ਕੀ ਸਖਤੀ ਅਤੇ ਰੁੱਖਾਪਨ ਦੂਰ ਹੋ ਕੇ ਚਿਹਰੇ 'ਤੇ ਤਰੋਤਾਜ਼ਗੀ ਅਤੇ ਸ਼ਗੁਫਤਗੀ ਆ ਜਾਏਗੀ
1: ਇਨਸ਼ਾਅੱਲਾ ਤਾਲਾ ਭੈਣ ਜੀ ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ ਅਤੇ ਮੈਂ ਯਾਨੀ ਕਿ ਸਾਇਮਾ ਤੁਹਾਨੂੰ ਗਾਰੰਟੀ ਦਿੰਦੀ ਹੈ ਕਿ ਤੁਹਾਡੀ ਸਕਿਨ ਇਨਸ਼ਾਅੱਲਾ ਤਾਲਾ ਬਹੁਤ ਫਰੈਸ਼ ਹੋ ਜਾਏਗੀ ਸੁਲੇਮਾਨ ਸਾਹਿਬ ਪ੍ਰੋਗਰਾਮ ਦਾ ਵਕਤ ਮਹਿਦੂਦ ਹੈ ਲਿਆਦਾ ਪ੍ਰੋਗਰਾਮ ਦੀ ਆਖਰੀ ਮੇਲ ਪੇਸ਼ ਕਰਦੀ ਜਾਵਾਂ ਜਿਹੜੀ ਆਫਤਾਬ ਬਲੋਚ ਸਾਹਿਬ ਨੇ ਤਹਿਰੀਰ ਕੀਤੀ ਹੈ
2: ਜੀ ਜੀ
1: ਫਰਮਾਉਂਦੇ ਨੇ ਜਨਾਬ ਸੁਲੇਮਾਨ ਸਾਹਿਬ ਮੈਂ ਇਨਫਰਟੈਲਿਟੀ ਦੇ ਬਾਰੇ 'ਚ ਤੁਹਾਡੇ ਨਾਲ ਮਸ਼ਵਰਾ ਕਰਨਾ ਚਾਹੁੰਦਾ ਵਾਂ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੇਰੀ ਰਿਪੋਰਟਸ ਵੇਖੋ ਅਤੇ ਮੈਂ ਆਪਣੀ ਜ਼ਬਾਨੀ ਤੁਹਾਨੂੰ ਸਾਰੇ ਕੇਸ ਹਿਸਟਰੀ ਦੱਸਾਂ ਸੁਲੇਮਾਨ ਸਾਹਿਬ ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਕਿਸ ਦਿਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਜਾਵਾਂ
2: ਆਫਤਾਬ ਭਾਈ ਮੈਂ ਤਾਂ ਰੋਜ਼ਾਨਾ ਸੁਬਾਹ 10 ਵਜੇ ਤੋਂ ਸ਼ਾਮ 7 ਵਜੇ ਤੱਕ ਦਵਾਖਾਨੇ ਤੋਂ ਮੌਜੂਦ ਹੁੰਦਾ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ ਤੁਸੀਂ ਕਿਸੇ ਵੀ ਦਿਨ ਦਵਾਖਾਨੇ ਦੇ ਤਸ਼ਰੀਫ਼ ਲਿਆ ਸਕਦੇ ਹੋ ਮੈਂ ਤੁਹਾਡੀ ਤਿੱਬੀ ਖਿਦਮਤ ਵਾਸਤੇ ਹਾਜ਼ਰ ਹਾਂ
1: ਜੀ ਮੋਹਤਰਮ ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ ਹੁਣ ਤੁਸੀਂ ਕਿਸੇ ਵੀ ਦਿਨ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ ਸੁਲੇਮਾਨ ਸਾਹਿਬ ਈਮੇਲਸ ਔਰ SMS ਦਾ ਢੇਰ ਬਾਕੀ ਹੈ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਲਿਹਾਜ਼ਾ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਮਿਹਰਬਾਨੀ
2: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਅਤੇ ਮਿਹਰਬਾਨੀ ਅਤੇ ਸਾਰੇ ਸੁਣਨ ਵਾਲਿਆਂ ਦਾ ਵੀ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ ਬੜੀ ਮਿਹਰਬਾਨੀ ਸੋਨੇ ਭੈਣ ਭਰਾ ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਭੈਣ ਭਰਾ ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ ਉਸ ਵੇਲੇ ਤੀਕਰ ਖੁਦਾ ਹਾਫਿਜ਼
0: ਸੁਣਦੇ ਰਹੀਏ FM 101